ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਭ ਬਾਪ ਗਲਾ ਕਰੇ ਗਣੇਰਿਆ ਖਸਮ ਨ ਪਾਏ ਸਾਪ ਆਪ ਗਵਾਏ ਸੇਵਾ ਕਰੇ ਤਾਕਿ ਜ ਪਾਏ ਮਾਨ ਨਾਨਕ ਜਿਸ ਤੋਂ ਲੱਗਾ ਤਿਸ ਮਿਲੈ ਲੱਗਾ।

0: ਉਸ ਤੱਕ ਸੰਪੂਰਨ।
1: ਸਲੋਕ ਮਹਲਾ ਪਹਿਲਾ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈਸਵ ਨਿਖੁਪਰਨ।

ਫਤਿਹ ਵੇ ਵੇ ਵੇ ਖੁਸ਼ਾਂ ਦੇ ਜਗਾਰੇ ਗਜਾਵੇ ਨਿਹਾਲ ਜਾਵੇ ਸਤਿ ਸ੍ਰੀ ਅਕਾਲ।

ਪਾਤਸ਼ਾਹ ਬਾਣੀ ਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨ ਯਾਤਰਾ ਸਫਲੀ ਕਰਨੀ।

Shalom.

Oh, my God.

Yeah.

Shut up.

Thank you.

Thank you.

ਸਾਡੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਤਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰੀ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਗੋਬਿੰਦ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਾਜੀ ਕਰਨੀ ਹਰ ਮੈਦਾਨ ਉੱਤੇ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ

ਨਾਨਕ ਤੇ ਮੁਕੂਜ ਲੈ ਕੇ ਚੁਚਲੀ ਨਾਲ ਜਿੰਨੀ ਨਾਮ ਧਿਆਇਆ ਗਹਿਮ ਸਕਤ ਕਹਾ ਨਾਨਕ ਤੇ

ਵਨ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰ ਸਲੋਕ ਮਨ ਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣ ਰਾਸ ਤੇ ਸਾਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰਛਾ ਰਿਹਾ ਬਿਰਦ ਕੀ ਪੈਦਰੇ ਬੰਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ

ਪ੍ਰਸਾਦ ਚੇਤ ਆਵਨ ਕਾ ਸਤਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰਿਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਰੇ ਬੁਲਾਰੇ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ।

ਕਰਮ ਨਾਮ ਪਰਨਤ ਸੁਮਤ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ।

ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਇ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਵਿਆਪੈ

ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸ਼ਹੀਦੀ ਗੁਰਪੁਰਬ ਦਾ ਦਿਹਾੜਾ ਹੈ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਨੇ ਸ਼ਹੀਦ ਬੇਅੰਤ ਨੇ ਸਾਰੇ ਹੀ ਸਨਮਾਨ ਯੋਗ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ ਨੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਜਗਤ ਦੀ ਕਲਿਆਣ ਵਾਸਤੇ ਵੱਡੇ ਭਾਰੀ ਕਾਰਜ ਕੀਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਦੁਨਿਆਵੀ ਪਿਤਾ ਨਹੀਂ ਪਰਮ ਪਿਤਾ ਪਰਮੇਸ਼ਰ ਕਰਕੇ ਮੰਨਿਆ ਸਦਾ ਆਗਿਆ ਦੇ ਵਿੱਚ ਰਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੰਸਾਰ ਵਾਸਤੇ ਪੂਰਨੇ ਪਾਏ ਨੇ ਕਿ ਪੁੱਤਰ ਧਰਮ ਕਿਵੇਂ ਨਿਭਾਈਦਾ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੀ ਬਚਨ ਨੇ ਨਾ ਦੁਨੀਆਂ ਦੇ ਉੱਪਰ ਪਿਤਾ ਨਹੀਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਰਗਾ ਅਤੇ ਸਪੁੱਤਰ ਨਹੀਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਰਗਾ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਪਦ ਨੂੰ ਪ੍ਰਾਪਤ ਹੋਏ ਨੇ ਬੇਅੰਤ ਪਰ ਉਪਕਾਰ ਕੀਤੇ ਵਿਚਰ ਕਰਕੇ ਆਪ ਜੀ ਨੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਵਿਛੜੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਰ ਜੀ ਦੇ ਨਾਲ ਜੋੜਿਆ ਜਿੱਥੇ ਅੰਮ੍ਰਿਤਮਈ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਵੱਡਿਆਂ ਸਤਿਗੁਰਾਂ ਜੀ ਦੀ ਗੁਰਬਾਣੀ ਨੂੰ ਆਪ ਜੀ ਨੇ ਪ੍ਰਚਾਰਿਆ ਸਾਰਿਆਂ ਸਤਿਗੁਰਾਂ ਦੇ ਵਿੱਚੋਂ ਸਭ ਤੋਂ ਵੱਧ ਗੁਰਬਾਣੀ ਨੂੰ ਆਪ ਜੀ ਨੇ ਉਚਾਰਿਆ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਜੀਆਂ ਦੇ ਅੰਦਰ ਸਭ ਤੋਂ ਵੱਧ ਗੁਰਬਾਣੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਹੈ ਇਸੇ ਪ੍ਰਕਾਰ ਵੱਡੇ ਭਾਰੀ ਆਪ ਜੀਆਂ ਨੇ ਕਾਰਜ ਕੀਤੇ ਨੇ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਹੁਕਮ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਪੱਕਾ ਬਣਵਾਇਆ ਹੈ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਕਰਵਾਈ ਹੈ ਪਹਿਲਾਂ ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦਾ ਕੱਚਾ ਸਰੋਵਰ ਸੀ ਨਾ ਜੋ ਹੁਣ ਪੱਕੇ ਰੂਪ ਦੇ ਵਿੱਚ ਸਰੋਵਰ ਦੇ ਦਰਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਕਰਦੇ ਹਾਂ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ

ਇਸੇ ਪ੍ਰਕਾਰ ਆਪ ਜੀਆਂ ਨੇ ਕਰਤਾਰਪੁਰ ਸਾਹਿਬ ਥੰਮ ਸਾਹਿਬ ਗੁਰਦੁਆਰਾ ਸਾਹਿਬ ਬਣਾਇਆ ਹੈ। ਦੁਆਬੇ ਦੇ ਵਿੱਚ ਕਰਤਾਰਪੁਰ ਸਾਹਿਬ ਜਲੰਧਰ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਵਸਾਇਆ ਨਗਰ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਰਤਾਰਪੁਰ ਸਾਹਿਬ ਵਸਾਇਆ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕਰਤਾਰ ਦੇ ਨਾਮ 'ਤੇ, ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ 'ਤੇ ਨਗਰ ਵਸਾਇਆ ਕਰਤਾਰਪੁਰ, ਜੋ ਦੁਆਬੇ ਦੇ ਵਿੱਚ ਜਲੰਧਰ ਦੇ ਪਾਸ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਉਚਾਰਨ ਕੀਤੀ ਹੋਈ ਬੇਅੰਤ ਬਾਣੀ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਰਚਨਾ ਨੇ ਆਪ ਜੀ ਦੀਆਂ। ਮਾਝ ਰਾਗ ਦੇ ਅੰਦਰ ਬਾਰ ਹੈ ਮਹਾਬਾਣੀ, ਜਿਸ ਦਾ ਹਰ ਇੱਕ ਗੁਰੂ ਘਰ ਦੇ ਅੰਦਰ ਸਮੁੱਚੀ ਪ੍ਰਿਥਵੀ ਦੇ ਉੱਪਰ, ਜਿੱਥੇ ਜਿੱਥੇ ਵੀ ਗੁਰੂ ਘਰ ਨੇ ਨਾ, ਸੰਗਰਾਂਦ ਵਾਲੇ ਦਿਨ ਬਾਰਹ ਮਾਹਾ ਦਾ ਪਾਠ ਕੀਤਾ ਜਾਂਦਾ ਹੈ। ਜਿਸ ਅੰਮ੍ਰਿਤਮਈ ਗੁਰਬਾਣੀ ਨੂੰ ਬੇਅੰਤ ਜਗਿਆਸੂ ਮਾਈ ਭਾਈ ਸਰਬਤ ਰੋਜ਼ਾਨਾ ਨਿਤਨੇਮ ਦੇ ਵਿੱਚ ਵੀ ਪੜ੍ਹਦੇ ਨੇ। ਇਸੇ ਪ੍ਰਕਾਰ ਪ੍ਰਸਿੱਧ ਰਚਨਾ ਦੇ ਵਿੱਚੋਂ ਆਪ ਜੀ ਦੀ ਬਾਣੀ ਹੈ ਸ੍ਰੀ ਸੁਖਮਨੀ ਸਾਹਿਬ। ਸਾਧ ਸੰਗਤ ਜੀ ਜਿਸ ਦਾ ਪਾਠ ਗੁਰਸਿੱਖ ਪਿਆਰੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਦੇ ਨੇ, ਜਿਸ ਬਾਣੀ ਦੇ ਨਾਮ ਤੇ ਸਭਾ ਬਣੀਆਂ, ਸੁਸਾਇਟੀਆਂ ਬਣੀਆਂ, ਸੁਖਮਨੀ ਸਾਹਿਬ ਇਸਤਰੀ ਸਤਸੰਗ ਸਭਾ, ਇਸ ਪ੍ਰਕਾਰ ਬੇਅੰਤ ਜਗ੍ਹਾ ਤੇ ਸਭਾ ਤੇ ਸੁਸਾਇਟੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਮ ਤੇ ਦੇਖੀਆਂ ਜਾਂਦੀਆਂ ਨੇ। ਤੇ ਵਿਸ਼ੇਸ਼ ਕਰਕੇ ਮਾਈਆਂ ਭੈਣਾਂ ਬੀਬੀਆਂ ਐਤਵਾਰ ਵਾਲੇ ਦਿਨ ਨਗਰਾਂ ਵਿੱਚ, ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਜਿੱਥੇ ਜਿੱਥੇ ਵੀ ਸੰਗਤੀ ਰੂਪ 'ਚ ਜੁੜਦੀਆਂ ਨੇ ਨਾ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵਿਸ਼ੇਸ਼ ਕਰਕੇ ਕਰਦੀਆਂ ਨੇ, ਜੋ ਸੁੱਖਾਂ ਦੀ ਮਣੀ ਹੈ। ਇਸੇ ਪ੍ਰਕਾਰ ਵੱਡਿਆਂ ਕਾਰਜਾਂ ਦੇ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸੰਪਾਦਨਾ ਕਰਨੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਵੱਡਾ ਭਾਰੀ ਪਰਉਪਕਾਰ ਹੈ ਇਹ ਸਮੁੱਚੀ ਸ੍ਰਿਸ਼ਟੀ ਦੇ ਉੱਪਰ, ਜੋ ਮੂਲ ਰੂਪ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਰਚਨਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕੀਤੀ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਦੀਦਾਰ ਅੱਜ ਅਸੀਂ ਕਰਦੇ ਹਨ। ਇਸ ਦੇ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਗੁਰਬਾਣੀ, ਆਪਣੀ ਅੰਮ੍ਰਿਤਮਈ ਗੁਰਬਾਣੀ ਦਾ ਇੱਕ ਸਲੋਕ ਅੰਕਿਤ ਕਰਵਾ ਕਰਕੇ ਸਾਧ ਸੰਗਤ ਜੀ ਗੁਰਿਆਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਅਰਪਣ ਕੀਤੀ ਏ। ਮੂਲ ਰੂਪ ਦੇ ਵਿੱਚ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸੰਪਾਦਨਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪ੍ਰਕਾਸ਼ ਕਰਵਾਇਆ ਤੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀਆਂ ਦੇ ਤਾਂ ਹੀ ਥਾਪਿਆ। ਇਸੇ ਪ੍ਰਕਾਰ ਹੱਥੀਂ ਸੇਵਾ ਕਰਦਿਆਂ ਤੇ ਕਰਾਉਂਦਿਆਂ ਜਿੱਥੇ ਆਪ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਪੱਕਿਆ ਕਰਵਾਇਆ, ਜਿੱਥੇ ਆਪ ਜੀਆਂ ਨੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਵਾਇਆ, ਸਾਧ ਸੰਗਤ ਜੀ ਇਸੇ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਸੰਤੋਖਸਰ ਸਾਹਿਬ ਆਪ ਜੀਆਂ ਨੇ ਸਥਾਨ ਪ੍ਰਗਟ ਕੀਤਾ ਹੈ ਤੇ ਜੋ ਸੰਤੋਖਸਰ ਸਰੋਵਰ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਰ ਸੇਵਾ ਕਰਵਾ ਕੇ ਬਚਨ ਕੀਤਾ ਸੀ, ਜਿਹੜਾ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਸ ਦੇ ਮਨ ਨੂੰ ਸੰਤੋਖ ਆ ਜਾਵੇਗਾ। ਇਸੇ ਪ੍ਰਕਾਰ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸੰਪਾਦਨਾ ਕਰਨ ਵੇਲੇ ਨਾ, ਜਿਸ ਵੇਲੇ ਪਾਵਨ ਸਰੂਪ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਲਿਖਾਰੀ ਲਾ ਕਰਕੇ ਲਿਖਵਾਇਆ, ਸਾਧ ਸੰਗਤ ਜੀ ਪਹਿਲਾਂ ਕਾਰ ਸੇਵਾ ਕਰਵਾਈ ਹੈ, ਜੋ ਪਾਣੀ ਦਾ ਛੋਟਾ ਜਿਹਾ ਤਲਾਬ ਸੀ ਸਤਿਗੁਰਾਂ ਨੇ ਸੰਗਤਾਂ ਦੇ ਤਾਂ ਹੀ ਆਗਿਆ ਕੀਤੀ, ਇਸ ਦੇ ਵਿੱਚੋਂ ਕਾਰ ਸੇਵਾ ਕਰਨੀ ਕਰੋ, ਜਿੰਨੀ ਕਾਰ ਕੋਈ ਕੱਢੇਗਾ ਅਰਥਾਤ ਜਿੰਨੀ ਮਿੱਟੀ ਕੋਈ ਇਸ ਦੇ ਵਿੱਚੋਂ ਕੱਢੇਗਾ ਉਸ ਦੀ ਓਨੀ ਹੀ ਕਰਮਾਂ ਦੀ ਮੈਲ ਲੈ ਜਾਵੇਗੀ। ਸਾਧ ਸੰਗਤ ਜੀ ਇਸ ਪ੍ਰਕਾਰ ਚਾਰ ਪਹਿਰ ਕਾਰ ਸੇਵਾ ਆਪ ਜੀਆਂ ਨੇ ਕਰਵਾਈ, ਸਰੋਵਰ ਦਾ ਆਕਾਰ ਸੰਗਤਾਂ ਨੇ ਬਣਾ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਰਨਾ ਕੀਤਾ, ਬਸ ਸੰਗਤ ਜੀ ਇੰਨਾ ਹੀ ਰਹਿਣ ਦਿਓ, ਇਹ ਸਰੋਵਰ ਇੰਨਾ ਹੀ ਬਣਾਉਣਾ ਸੀ। ਇਸ ਪ੍ਰਕਾਰ ਰਾਮਸਰ ਸਰੋਵਰ ਦੀ ਆਪ ਜੀਆਂ ਨੇ ਸੇਵਾ ਕਰਵਾਈ ਤੇ ਬਚਨ ਕਰਨਾ ਕੀਤਾ, ਨਿਤ ਪ੍ਰਤ ਨਹਾਵਣ ਰਾਮਸਰ ਕੀਜੈ, ਐਸਾ ਇਹ ਪਾਵਨ ਸਰੋਵਰ ਹੈ ਜਿਹੜਾ ਇਸ਼ਨਾਨ ਕਰੇਗਾ ਕਰਮਾਂ ਦੀ ਮੈਲ ਲੈ ਜਾਵੇਗੀ, ਮੰਦ ਕਰਮਾਂ ਦੀ ਬੁਰੇ ਕਰਮਾਂ ਦੀ ਮੈਲ ਲੈ ਜਾਵੇਗੀ। ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਆਪ ਜੀਆਂ ਦੇ ਪਾਸ ਵੱਸਦੇ ਨੇ, ਇਸ ਅੰਮ੍ਰਿਤਸਰ ਸਾਹਿਬ ਨਗਰ ਵਿੱਚ ਵੱਸਦੇ ਨੇ, ਉਹ ਤੇ ਆ ਕੇ ਨਿਤਾ ਪ੍ਰਤੀ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲੈਣਗੇ, ਪਰ ਜਿਹੜੀਆਂ ਮਾਈਆਂ, ਜਿਹੜੇ ਭਾਈ, ਜਿਹੜੀਆਂ ਸੰਗਤਾਂ, ਜਿਹੜੇ ਗੁਰਸਿੱਖ ਦੂਰ ਵੱਸਦੇ ਨੇ, ਉਹ ਤੇ ਨਿਤਾ ਕੇ ਇਸ਼ਨਾਨ ਨਹੀਂ ਕਰ ਸਕਣਗੇ। ਤੇ ਸਤਿਗੁਰਾਂ

ਨੇ ਬਚਨ ਕੀਤਾ। ਇਹ ਜੋ ਪਾਵਨ ਸ਼ਬਦ ਹੈ ਨਾ, ਨਿਤ ਪ੍ਰਤ ਨਾਵਣ ਰਾਮ ਸਰ ਖੀਜੈ, ਘਰ ਦੇ ਵਿੱਚ ਇਸ਼ਨਾਨ ਕਰਦਿਆਂ ਗੁਰ ਚਰਨਾਂ ਦਾ ਧਿਆਨ ਧਰਦਿਆਂ ਇਸ ਸ਼ਬਦ ਦਾ ਜਿਹੜੇ ਪਾਠ ਕਰ ਲਿਆ ਕਰਨਗੇ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨੇ ਦਾ ਮਹਾਤਮ, ਰਾਮਸਰ ਸਰੋਵਰ ਵਿੱਚ ਇਸ਼ਨਾਨ ਕਰਨੇ ਦਾ ਮਹਾਤਮ ਤਿੰਨਾਂ ਨੂੰ ਪ੍ਰਾਪਤ ਹੋ ਜਾਇਆ ਕਰੇਗਾ। ਇਸ ਪ੍ਰਕਾਰ ਸਾਧ ਸੰਗਤ ਜੀ ਆਪ ਜੀਆਂ ਨੇ ਵੱਡੇ ਭਾਰੀ ਪਰਉਪਕਾਰ ਕੀਤੇ। ਉਸ ਸਰੋਵਰ ਦੇ ਕੰਢੇ ਤੇ ਜਿੱਥੇ ਆਪ ਜੀਆਂ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਉਚਾਰੀ ਹੈ ਬੇਰੀ ਦੇ ਹੇਠਾਂ, ਉੱਥੇ ਪਾਵਨ ਅਸਥਾਨ ਬਣਿਆ ਹੋਇਆ ਹੈ, ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਮੁੱਚਾ ਸਰੂਪ ਆਪ ਜੀਆਂ ਨੇ ਲਿਖਵਾਇਆ ਹੈ। ਸਾਧ ਸੰਗਤ ਜੀ ਉੱਥੇ ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਬਹੁਤ ਸੋਹਣਾ ਆਲੀਸ਼ਾਨ ਅਸਥਾਨ ਸੁਭਾਈਮਾਨ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਪਦੇਸ਼ ਦੇ ਕਰਕੇ ਬੇਅੰਤ ਸੰਗਤਾਂ ਨੂੰ ਗੁਰੂ ਕੇ ਚਰਨਾਂ ਦੇ ਨਾਲ, ਕਹੀਏ ਪਰਮੇਸ਼ਰ ਜੀਆਂ ਦੇ ਚਰਨਾਂ ਦੇ ਨਾਲ ਜੋੜਿਆ। ਬੇਅੰਤ ਸਿੱਖਾਂ ਦੀਆਂ ਸੇਵਾਵਾਂ ਦੇਖ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ। ਭਾਈ ਸਾਹਿਬ ਭਾਈ ਮੰਝ ਜੀ ਦੀ ਸੇਵਾ ਤੱਕੀਏ, ਨਾਨਕ ਨਦਰੀ ਨਦਰ ਨਿਹਾਲ ਕੀਤਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਵਰਦਾਨ ਦੇ ਕਰਕੇ ਨਿਵਾਜਿਆ। ਭਾਈ ਪਹਿਲੋ ਜੀ ਨੇ ਸੇਵਾ ਕੀਤੀ ਹੈ, ਭਾਈ ਪਹਿਲੋ ਸਭ ਤੋਂ ਪਹਿਲੋ ਦਾ ਵਰ ਦੇ ਕਰਕੇ ਨਿਵਾਜਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਸਾਧ ਸੰਗਤ ਜੀ ਭਾਈ ਦਾ ਖਿਤਾਬ ਆਪ ਜੀਆਂ ਨੇ ਦਿੱਤਾ ਸੀ। ਭਾਈ ਦਾ ਆਖਰੀ ਅਰਥ ਭਰਾ ਹੋਇਆ ਕਰਦਾ, ਸੋ ਭਾਈ ਬੁੱਢਾ ਸਾਹਿਬ ਜੀ ਦਾ ਖਿਤਾਬ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸਾਧ ਸੰਗਤ ਜੀ ਭਾਈ ਬੁੱਢਾ ਸਾਹਿਬ ਜੀ ਨੂੰ ਅਰਥਾਤ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਦਿੱਤਾ। ਇਸੇ ਪ੍ਰਕਾਰ ਮਹਾਨ ਪਰਉਪਕਾਰੀ ਮਹਾਂਪੁਰਸ਼ ਸੰਤ ਵੀ ਪੂਰੇ ਤੇ ਸਿਪਾਹੀ ਵੀ ਪੂਰੇ, ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਚਰਨਾਂ ਵਿਖੇ ਆਏ ਸਨ। ਆਪ ਜੀਆਂ ਨੇ ਆਪ ਜੀ ਦੇ ਚੋਰੀ ਦੇ ਸੁਭਾਅ ਨੂੰ ਛਡਾ ਕੇ ਨਾ ਤੇ ਪਰਉਪਕਾਰੀ ਜੀਵਨ ਆਪ ਜੀਆਂ ਦਾ ਬਣਾਉਣਾ ਕੀਤਾ ਸੀ, ਜੋ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੇ ਨਾਲ ਅਭੇਦ ਅਵਸਥਾ ਨੂੰ ਪ੍ਰਗਟ ਕੀਤਾ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਕਹਿ ਕਰਕੇ ਇਹ ਵੱਡੇ ਭਾਰੀ ਮਹਾਂਪੁਰਖ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਚਰਨੀ ਲੱਗ ਕਰਕੇ ਗੁਰਸਿੱਖੀ ਨੂੰ ਧਾਰਨ ਕਰਨ ਵਾਲੇ ਹੋਏ ਸਨ। ਭਾਈ ਪਿਰਾਗਾ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਮੋਖਾ ਜੀ, ਭਾਈ ਲੰਗਾਹਾ ਜੀ, ਸਾਧ ਸੰਗਤ ਜੀ ਬੇਅੰਤ ਗੁਰਸਿੱਖ ਬ੍ਰਹਮ ਗਿਆਨੀ ਪਰਉਪਕਾਰੀ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ ਨੇ। ਐਸੇ ਵੱਡੇ ਭਾਰੀ ਪਰਉਪਕਾਰੀ ਸਤਿਗੁਰੂ ਜੀ ਜਿਨ੍ਹਾਂ ਦੀ ਅੱਜ ਦਾ ਸ਼ਹਾਦਤ ਦਾ ਦਿਨ ਹੈ, ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਜੋ ਬਾਦਸ਼ਾਹ ਦਾ ਇਸ ਵੇਲੇ ਦਾ ਸ਼ਾਹੀ ਦੀਵਾਨ ਚੰਦੂ ਸੀ ਨਾ, ਉਸ ਦਾ ਜ਼ਿਕਰ ਜ਼ਿਆਦਾ ਆਉਂਦਾ ਤੇ ਇਵੇਂ ਸਾਧ ਸੰਗਤ ਜੀ ਸੁਣਿਆ ਤੇ ਪ੍ਰਚਾਰਿਆ ਜਾਂਦਾ ਹੈ ਕਿ ਚੰਦੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸ਼ਹੀਦ ਕੀਤਾ। ਪਰ ਇਕੱਲਾ ਚੰਦੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਲਾ ਨਹੀਂ, ਇਸ ਦੇ ਨਾਲ ਵਿਸ਼ੇਸ਼ ਅਤੇ ਵੱਡੇ ਕਾਰਨ ਹੋਰ ਵੀ ਜੁੜੇ, ਜਿਨ੍ਹਾਂ ਦੇ ਵਿੱਚੋਂ ਇੱਕ ਕਾਰਨ ਬਣਦਾ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੱਡੇ ਭਰਾਤਾ ਜੀ ਬਾਬਾ ਪ੍ਰਿਥੀ ਚੰਦ ਜੀ, ਜੋ ਗੁਰਤਾ ਗੱਦੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ। ਗੁਰਤਾ ਗੱਦੀ ਪ੍ਰਾਪਤ ਨਾ ਹੋਈ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਬੇਅੰਤ ਵੈਰ ਅਤੇ ਦਵੈਸ਼ ਕਰਕੇ ਸਾਧ ਸੰਗਤ ਜੀ ਇਹ ਵੀ ਚੰਦੂ ਦੇ ਨਾਲ ਜਾ ਰਲੇ ਨੇ ਤੇ ਬਾਦਸ਼ਾਹ ਦੇ ਕੋਲ ਜਾ ਕਰਕੇ ਫਰਿਆਦਾਂ ਤੱਕ ਕੀਤੀਆਂ, ਇਸ ਪ੍ਰਕਾਰ ਮੁਕੱਦਮਾ ਤੱਕ ਦਰਜ ਕਰਾਇਆ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਿਆਈ ਪਦ ਦੇ ਅਧਿਕਾਰੀ ਨਹੀਂ, ਸਤਿਗੁਰਾਂ ਦਾ ਵੱਡਾ ਸਪੁੱਤਰ ਮੈਂ ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦਾ, ਇਸ ਕਰਕੇ ਗੁਰਿਆਈ ਪਦ ਮੈਨੂੰ ਪ੍ਰਾਪਤ ਹੋਣਾ ਚਾਹੀਦਾ। ਪਰ ਬਾਦਸ਼ਾਹ ਨੇ ਤੇ ਇਸ ਵੇਲੇ ਆਖਿਆ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਪੁਰਖ ਨੇ, ਉਹਨਾਂ ਦੀ ਕਰਨੀ ਤੇ ਕਿੰਤੂ ਨਹੀਂ ਹੋ ਸਕਦੀ, ਜੋ ਸਤਿਗੁਰਾਂ ਨੇ ਕੀਤਾ ਉਹ ਠੀਕ ਕੀਤਾ, ਇਸ ਦੇ ਵਿੱਚ ਹਕੂਮਤ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਵੇਲੇ ਬਾਦਸ਼ਾਹ ਵਜ਼ੀਰ ਖਾਨ ਦੇ ਸਮੇਤ ਸੋ ਕਸ਼ਮੀਰ ਵੱਲ ਗਿਆ ਹੋਇਆ ਸੀ, ਉਸ ਵੇਲੇ ਦਿੱਲੀ ਪਹੁੰਚ ਕਰਕੇ ਨਾ ਇਸ ਨੇ ਵੱਡੀ ਅਦਾਲਤ ਦੇ ਵਿੱਚ ਮੁਕਾਦਮਾ ਦਰਜ ਕਰਵਾ ਦਿੱਤਾ ਸੁਲਹੀ ਖਾਨ ਤੇ ਸੁਲੱਭੀ ਖਾਨ ਦੀ ਸਹਾਇਤਾ ਦੇ ਨਾਲ, ਜਿਸ ਦੇ ਵਿੱਚ ਮੁਕੱਦਮਾ ਮਿਹਰਵਾਨ ਵੱਲੋਂ ਕਰਵਾਇਆ ਗਿਆ, ਜੋ ਪ੍ਰਿਥੀ ਚੰਦ ਦਾ ਪੁੱਤਰ ਸੀ ਉਸ ਨੇ ਮੁਕੱਦਮਾ ਇਹ ਦਰਜ ਕੀਤਾ। ਜਿਸ ਵੇਲੇ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਨਹੀਂ ਸੀ ਨਾ ਹੋਇਆ, ਸਤਿਗੁਰਾਂ ਨੇ ਮੈਨੂੰ ਆਪਣਾ ਮੁਤਬੰਨਾ ਬਣਾਇਆ ਸੀ, ਮੈਨੂੰ ਆਪਣਾ ਸਪੁੱਤਰ ਬਣਾਇਆ ਸੀ, ਇਹ ਝੂਠਾ ਮੁਕੱਦਮਾ ਦਰਜ ਕੀਤਾ। ਤੇ ਇਹ ਦਰਜ ਕੀਤਾ ਗਿਆ ਕਿ ਸਤਿਗੁਰਾਂ ਦਾ ਮੁਤਬੰਨਾ ਪੁੱਤਰ ਹੋਣ ਕਰਕੇ ਗੁਰਿਆਈ ਦਾ ਹੱਕ ਮੇਰਾ ਹੈ। ਉਸ ਵੇਲੇ ਵਜ਼ੀਰ ਖਾਨ ਜੋ ਗੁਰੂ ਘਰ ਦਾ ਸ਼ਰਧਾਲੂ ਸੀ,
ਜਿਸ ਦਾ ਜਲੋਧਰ ਦਾ ਰੋਗ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਕਰਕੇ ਮਿਟਿਆ ਸੀ। ਸਾਧ ਸੰਗਤ ਜੀ ਉੱਥੇ ਚੰਡਾਲ ਦੁਸ਼ਟ ਚੌਕੜੀ ਦਾ ਕੋਈ ਵਸ ਨਹੀਂ ਸੀ ਚੱਲਣ ਦਿੰਦਾ, ਪਰ ਉੱਥੇ ਹਾਜ਼ਰ ਨਾ ਹੋਣੇ ਕਰਕੇ ਅਦਾਲਤ ਦੇ ਫਿਰ ਹੁਕਮ ਦੇ ਨਾਲ ਸੁਲਹੀ ਖਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉੱਪਰ ਚੜ੍ਹ ਕੇ ਆਇਆ, ਆ ਕਰਕੇ ਸਤਿਗੁਰੂ ਜੀ ਦੀ ਸਿੱਖੀ ਵੰਡ ਦੇਵੇ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਲਾ ਐਸੀ ਵਰਤੀ, ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਫਿਰ ਸੁਲੱਭੀ ਖਾਨ ਚੜ੍ਹ ਕੇ ਆਇਆ, ਉਹ ਵੀ ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਇਸ ਪ੍ਰਕਾਰ ਬਾਦਸ਼ਾਹ ਦੇ ਕੋਲ ਸਦਾ ਚੁਗਲੀਆਂ ਕਰਨੀਆਂ, ਬਾਦਸ਼ਾਹ ਦੇ ਕੰਨ ਭਰਦੇ ਰਹਿਣਾ, ਇਹ ਕੰਮ ਬਾਬਾ ਪ੍ਰਿਥੀ ਚੰਦ ਸਾਹਿਬ ਜੀ ਨੇ ਵੀ ਕੀਤਾ। ਇਸ ਪ੍ਰਕਾਰ ਦੀਵਾਨ ਚੰਦੂ ਨੇ ਵੀ ਕੀਤਾ, ਜਿਸ ਦੀ ਬੇਟੀ ਦਾ ਨਾਤਾ ਬ੍ਰਾਹਮਣ ਲੈ ਕਰਕੇ ਆਏ ਸਨ। ਦਿੱਲੀ ਤੋਂ ਲਾਹੌਰ ਤੱਕ ਫਿਰਦੇ ਰਹੇ, ਪਰ ਇਸ ਦੀ ਬੇਟੀ ਵਾਸਤੇ ਯੋਗ ਵਰ ਨਾ ਲੱਭਿਆ। ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸਾਹਿਬਜ਼ਾਦੇ, ਜਗਤ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਰੂਪ ਅਤੇ ਜਸ ਬਾਰੇ ਸੁਣਿਆ। ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪੁੱਜੇ। ਬ੍ਰਾਹਮਣਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਡੀਲ ਡੌਲ ਆਕਾਰ ਸਰੂਪ ਦੇਖ ਕਰਕੇ ਸ਼ਾਹੀ ਦੀਵਾਨ ਦੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਜਿਸ ਵੇਲੇ ਜਾ ਕੇ ਦੱਸਿਆ ਨਾ, ਤੇ ਦੀਵਾਨ ਚੰਦੂ ਨੇ ਕ੍ਰੋਧ ਵਿੱਚ ਆ ਕਰਕੇ ਆਪਣੇ ਆਪ ਨੂੰ ਵੱਡਾ ਜਾਣ ਕੇ ਹੰਕਾਰੀ ਕਰਕੇ ਬ੍ਰਾਹਮਣਾਂ ਦੇ ਤਾਈਂ ਕਹਿ ਦਿੱਤਾ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਗੁਰੂ ਘਰ ਨੂੰ ਤੇ ਮੋਰੀ ਦੱਸਿਆ, ਆਪਣੇ ਆਪ ਨੂੰ ਚੁਬਾਰਾ ਦੱਸਿਆ। ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਭੇਜੀ, ਸਤਿਗੁਰੂ ਜੀ ਹੰਕਾਰੀ ਦੀ ਬੇਟੀ ਦਾ ਨਾਤਾ ਪ੍ਰਵਾਨ ਨਾ ਕਰਿਓ। ਸਜੇ ਹੋਏ ਦੀਵਾਨ ਦੇ ਵਿੱਚ ਚੰਦੂ ਦੀ ਬੇਟੀ ਦਾ ਸਗਨ ਲੈ ਕਰਕੇ ਜਿਸ ਵੇਲੇ ਬ੍ਰਾਹਮਣ ਪੁੱਜੇ ਨੇ ਨਾ, ਦਿੱਲੀ ਤੋਂ ਪੁੱਜੇ ਹੋਏ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਉੱਪਰ ਚਿੱਠੀ ਰੱਖ ਕੇ ਮੱਥਾ ਟੇਕ ਦਿੱਤਾ, ਮਹਾਰਾਜ ਸਗਨ ਪ੍ਰਵਾਨ ਕਰਨ ਤੋਂ ਪਹਿਲਾਂ ਚਿੱਠੀ ਜ਼ਰੂਰ ਪੜ੍ਹ ਲਿਓ, ਇਹ ਦਿੱਲੀ ਦੀ ਸੰਗਤ ਦੀ ਬੇਨਤੀ ਹੈ। ਚਿੱਠੀ ਦੇ ਬਚਨ ਪੜ੍ਹ ਕੇ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ, ਜਿਹੜਾ ਨਾਤਾ ਗੁਰੂ ਦੀਆਂ ਸੰਗਤਾਂ ਨੂੰ ਪ੍ਰਵਾਨ ਨਹੀਂ ਉਹ ਗੁਰੂ ਨੂੰ ਵੀ ਪ੍ਰਵਾਨ ਨਹੀਂ। ਇਸ ਕਰਕੇ ਸਾਧ ਸੰਗਤ ਜੀ ਦੀਵਾਨ ਚੰਦੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੈਰੀ ਹੋ ਗਿਆ। ਬਾਦਸ਼ਾਹ ਦਾ ਸ਼ਾਹੀ ਦੀਵਾਨ ਹੋਵੇ, ਬੇਟੀ ਦਾ ਰਿਸ਼ਤਾ ਮੋੜ ਦਿੱਤਾ ਜਾਵੇ, ਫਿਰ ਉਸ ਦੀ ਬੇਟੀ ਦਾ ਰਿਸ਼ਤਾ ਕਿਤੇ ਵੀ ਨਾ ਹੋਇਆ। ਸਾਧ ਸੰਗਤ ਜੀ ਇਸ ਪ੍ਰਕਾਰ ਈਰਖਾ ਤੇ ਇਸ ਦੀ ਆਪਣੀ ਸੀ, ਹੰਕਾਰ ਤੇ ਇਸ ਦਾ ਆਪਣਾ ਸੀ, ਜੋ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੈਰੀ ਬਣ ਗਿਆ ਕਿ ਸਤਿਗੁਰੂ ਜੀ ਨੇ ਇਸ ਦੀ ਬੇਟੀ ਦਾ ਨਾਤਾ ਮੋੜ ਦਿੱਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਤਰਨ ਤਾਰਨ ਦੇ ਨੇੜੇ ਦੇ ਰਹਿਣ ਵਾਲਾ ਸ਼ੇਖ ਫਤਾ, ਜਿਸ ਨੂੰ ਅੱਜ ਕੱਲ੍ਹ ਤਰਨ ਤਾਰਨ ਦੇ ਇਲਾਕੇ ਵਿੱਚ ਲੋਕ ਬਹੁਤ ਪੂਜਦੇ ਨੇ, ਮੱਝਾਂ ਗਾਵਾਂ ਵਾਸਤੇ ਘਲਿਆਰੇ ਤੇ ਆਦਿ ਉੱਥੋਂ ਲੈ ਕੇ ਆਉਂਦੇ ਨੇ, ਤੇ ਟਨਾਂ ਦੇ ਟਨ ਖੀਰ ਉੱਥੇ ਰੋਜ਼ ਚੜ੍ਹਾਈ ਜਾਂਦੀ ਏ। ਸਾਧ ਸੰਗਤ ਜੀ ਉਹ ਜਿਹੜੀ ਖੀਰ ਹੈ ਨਾ, ਅੱਗੇ ਫਿਰ ਸੂਰਾਂ ਵਾਲਿਆਂ ਨੂੰ ਠੇਕਾ ਦਿੱਤਾ ਹੋਇਆ, ਅੱਗੇ ਸੂਰਾਂ ਵਾਲਿਆਂ ਨੂੰ ਉੱਥੇ ਦੇ ਸਥਾਨ ਵਾਲੇ ਮੁਜ਼ਾਵਰ ਖੀਰ ਵੇਚਦੇ ਨੇ, ਤੇ ਸ਼ਰਧਾਵਾਨਾਂ ਦੀ ਚੜ੍ਹਾਈ ਹੋਈ ਖੀਰ ਨੂੰ ਉੱਥੇ ਸੂਰ ਖਾਂਦੇ ਨੇ। ਸਾਧ ਸੰਗਤ ਜੀ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਵੱਡਾ ਭੈਰੀ ਨਿੰਦਕ ਤੇ ਦੁਖੀ ਹੋਇਆ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸ੍ਰੀ ਤਰਨ ਤਾਰਨ ਸਾਹਿਬ ਅਸਥਾਨ ਆਬਾਦ ਕੀਤਾ, ਇਸੇ ਪ੍ਰਕਾਰ ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਅਤੇ ਦਰਬਾਰ ਬਣਾਇਆ ਨਾ, ਉੱਥੇ ਦੀ ਸਾਧ ਸੰਗਤ ਜੀ ਵੱਡੀ ਭਾਰੀ ਵੰਡਿਆਈ ਦੇਖ ਕੇ, ਕੋੜੀਆਂ ਦੇ ਕੋੜ ਦੂਰ ਹੁੰਦੇ ਦੇਖ ਕੇ, ਸਤਿਗੁਰੂ ਜੀ ਦੇ ਚੱਲਦੇ ਲੰਗਰ ਤੇ ਰਹਿਮਤਾਂ ਹੁੰਦੀਆਂ ਵੇਖ ਕੇ, ਜਿੱਥੇ ਬਹੁਤ ਸਾਰੇ ਹਿੰਦੂ ਤੇ ਅਨਮਤੀਏ ਸਤਿਗੁਰੂ ਜੀ ਦੇ ਸਿੱਖ ਬਣੇ, ਬਹੁਤ ਸਾਰੇ ਇਸਲਾਮ ਮਤ ਨੂੰ ਮੰਨਣ ਵਾਲੇ ਮੁਸਲਮਾਨ ਵੀ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰਕੇ ਸਿੱਖ ਬਣੇ। ਸ਼ੇਖ ਫਤਾ ਤੇ ਇਸ ਵੇਲੇ ਪੁਕਾਰਾਂ ਕਰਦਾ, ਫਰਿਆਦਾਂ ਕਰਦਾ ਹੈ ਨੂਰਦੀਨ ਸਰਾਂ ਦੇ ਜੋ ਹਾਕਮ ਨੇ ਉਹਨਾਂ ਦੇ ਕੋਲ ਜਾ ਕੇ, ਕਹਿਣ ਲੱਗਾ, ਹਾਕਮ ਜੀ ਜਿੰਨੀ ਤੇਜ਼ੀ ਦੇ ਨਾਲ ਸਿੱਖੀ ਵੱਧ ਰਹੀ ਹੈ ਨਾ, ਜੇ ਐਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹੇ, ਇੱਕ ਦਿਨ ਇਸਲਾਮ ਮਤ ਖਤਰੇ ਵਿੱਚ ਪੈ ਜਾਵੇਗਾ। ਤੁਸੀਂ ਤੇ ਕਹਿੰਦੇ ਹੋ ਭਾਰਤ ਵਰਸ਼ ਦੇ ਉੱਪਰ ਕੇਵਲ ਤਾਂ ਕੇਵਲ ਇਸਲਾਮ ਮਤ ਰੱਖਣਾ, ਪਰ ਜੇ ਐਵੇਂ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਮੁਸਲਮਾਨ ਸਿੱਖ ਬਣ ਜਾਣਗੇ। ਇਸ ਪ੍ਰਕਾਰ ਦਵੈਸ਼ ਇਸਨੇ ਇੰਨਾ ਜ਼ਿਆਦਾ ਕੀਤਾ। ਸੱਚਖੰਡ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਜਿੱਥੇ ਸਤਿਗੁਰੂ ਜੀ ਨੇ ਪੱਕਾ ਕਰਵਾਇਆ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ ਬਣਾਉਣ ਵਾਸਤੇ ਸਿੱਖਾਂ ਦੇ ਤਾਈਂ ਆਗਿਆ ਕੀਤੀ। ਸਿੱਖਾਂ ਨੇ ਆਵੇ ਲਾ ਕੇ ਇੱਟਾਂ ਪਕਾਈਆਂ, ਇਹ ਇੱਟਾਂ ਜਦੋਂ ਦਰਬਾਰ ਸਾਹਿਬ ਜੀ ਦੀਆਂ ਸ੍ਰੀ ਤਰਨ ਤਾਰਨ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਪੁੱਜੀਆਂ ਨਾ, ਤੇ ਸ਼ੇਖ ਫਤੇ ਦੀ ਸ਼ਿਕਾਇਤ ਤੇ ਨੂਰਦੀਨ ਦੀ ਸਰਾਂ ਦਾ ਜਿਹੜਾ ਸਾਧ ਸੰਗਤ ਜੀ ਹਾਕਮ ਸੀ ਨਾ, ਗੱਡੇ ਲਾ ਕੇ ਰਾਤੋ ਰਾਤ ਸੈਂਕੜੇ ਗੱਡੇ ਲਾ ਕੇ
ਤੇ ਰਾਤ ਦੇ ਸਮੇਂ ਸਾਰੀਆਂ ਇੱਟਾਂ ਚੋਰੀ ਕਰਕੇ ਉੱਥੋਂ ਚੁਕਵਾ ਕੇ ਲੈ ਗਿਆ ਸੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਗਿਆ ਹੋਵੇ ਤੇ ਇੱਟਾਂ ਵਾਪਸ ਲੈ ਕੇ ਆਈਏ। ਸਤਿਗੁਰਾਂ ਨੇ ਬਚਨ ਕੀਤਾ ਸੀ ਸਮਾਂ ਆਉਣ ਤੇ ਸਾਡੇ ਸਿੱਖ ਇਹ ਇੱਟਾਂ ਤੇ ਲਿਆਉਣਗੇ, ਇਸ ਦੇ ਨਾਲ ਹੋਰ ਵੀ ਲੈ ਆਉਣਗੇ। ਫਿਰ ਸਮਾਂ ਪਾ ਕਰਕੇ ਸਾਧ ਸੰਗਤ ਜੀ ਸਿੱਖ ਮਿਸਲਾਂ ਦੇ ਸਮੇਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸੁਲਤਾਨ ਉਲ ਕੌਮ ਨੇ ਨੂਰ ਦੀਨ ਦੀ ਉਸ ਸਰਾਂ ਨੂੰ ਢਾ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਵਾਲੀਆਂ ਸਤਿਗੁਰਾਂ ਦੇ ਬਚਨਾਂ ਨੂੰ ਪੂਰਿਆ ਕਰਦਿਆਂ ਹੋਇਆਂ ਇੱਟਾਂ ਜਿੱਥੇ ਉਹ ਲੈ ਆਉਂਦੀਆਂ ਉੱਥੇ ਹਾਕਮ ਦੀ ਸਰਾਂ ਦੀਆਂ ਇੱਟਾਂ ਵੀ ਜਿਹੜੀਆਂ ਸਨ ਲੈ ਆਉਂਦੀਆਂ ਤੇ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਦੇ ਪੌੜ ਪੱਕੇ ਕੀਤੇ ਗਏ। ਇਸ ਪ੍ਰਕਾਰ ਇਹ ਜਿਹੜਾ ਸ਼ੇਖ ਫਤਾ ਨਾ ਜਿਸ ਨੂੰ ਭੋਲੇ ਭਾਲੇ ਸਿੱਖ ਵੀ ਮੰਨੀ ਜਾਂਦੇ ਨੇ, ਐਵੇਂ ਉੱਥੇ ਪ੍ਰਚਾਰਿਆ ਜਾਂਦਾ ਕਿ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਦਰ ਤੇ ਢੋਲ ਵਜਾਉਂਦਾ ਸੀ। ਕੋਈ ਸਿੱਖ ਖੀਰ ਲੈ ਕੇ ਆਇਆ, ਇਸ ਦੇ ਮਨ ਦੀ ਭਾਵਨਾ ਹੋਈ ਸਾਰੀ ਖੀਰ ਮੈਨੂੰ ਮਿਲੇ ਤੇ ਮੈਂ ਰੱਜ ਕੇ ਖਾਵਾਂ, ਤੇ ਸਤਿਗੁਰੂ ਜੀ ਨੇ ਇਸ ਨੂੰ ਖੀਰ ਦੇ ਦਿੱਤੀ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਤੂੰ ਖੀਰ ਦੀ ਇੰਨੀ ਕੁ ਕੀ ਮੰਗ ਕਰਦਾ ਹੈ, ਤੇਰੇ ਦਰ ਤੇ ਇੰਨੀ ਖੀਰ ਚੜਿਆ ਕਰੇਗੀ ਕਿ ਤੇਰੇ ਦਰ ਤੇ ਕੁੱਤੇ ਵੀ ਖੀਰ ਨਾ ਖਾਣਗੇ। ਸਾਧ ਸੰਗਤ ਜੀ ਖੀਰ ਤੇ ਵੇਚੀ ਜਾਂਦੀ ਸੂਰਾਂ ਵਾਲਿਆਂ ਨੂੰ ਠੇਕਾ ਦਿੱਤਾ ਹੋਇਆ ਤੇ ਕਹਾਵਤ ਇਸ ਪ੍ਰਕਾਰ ਮਸ਼ਹੂਰ ਕਰ ਦਿੱਤੀ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਸੀ ਤੇ ਸਤਿਗੁਰਾਂ ਨੇ ਵਰ ਦਿੱਤਾ, ਪਰ ਅਸਲ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਵੱਡਾ ਭਾਰੀ ਦੋਖੀ ਸੀ। ਸ਼ਹੀਦ ਸਤਿਗੁਰੂ ਜੀ ਨੂੰ ਕਰਵਾਉਣ ਵਾਸਤੇ ਇਸ ਨੇ ਵੀ ਬਾਦਸ਼ਾਹ ਦੇ ਕੋਲ, ਹਕੂਮਤ ਦੇ ਕੋਲ, ਸਾਧ ਸੰਗਤ ਜੀ ਹਾਕਮਾਂ ਦੇ ਕੋਲ ਸ਼ਿਕਾਇਤਾਂ ਕੀਤੀਆਂ। ਭਾਵੇਂ ਇਹ ਜਿਹੜੇ ਕਾਰਨ ਨੇ ਸਤਿਗੁਰੂ ਜੀ ਦੀ ਸ਼ਹੀਦੀ ਦੇ ਵਿੱਚ, ਸਾਧ ਸੰਗਤ ਜੀ ਜ਼ਾਲਮਾਂ ਨੂੰ ਸ਼ਹੀਦ ਕਰਨ ਵਾਸਤੇ ਸਹਾਇਕ ਬਣੇ, ਪਰ ਸਭ ਤੋਂ ਜਿਹੜਾ ਵੱਡਾ ਕਾਰਨ ਸੀ ਨਾ ਉਹ ਇਹ ਬਣਿਆ, ਜੋ ਬਾਦਸ਼ਾਹ ਅਕਬਰ ਸੀ ਉਸਨੇ ਦੇਖਿਆ ਉਸਦਾ ਜਿਹੜਾ ਪੁੱਤਰ ਹੈ ਸਲੀਮ ਉਹ ਆਯਾਸ਼ ਬਿਰਤੀ ਦਾ, ਉਸਨੇ ਰਾਜ ਭਾਗ ਆਪਣੇ ਪੋਤਰੇ ਨੂੰ ਦੇਣਾ ਚਾਹਿਆ। ਖੁਸਰੋ ਨੇ ਇਸੇ ਪ੍ਰਕਾਰ ਸਾਧ ਸੰਗਤ ਜੀ ਸਲੀਮ ਨੇ ਜਿਹੜਾ ਸੀ ਬੰਗਾਲ ਦੇ ਵਿੱਚ ਜਾਣਾ ਕੀਤਾ, ਬਗਾਵਤ ਕੀਤੀ ਏ, ਤੇ ਸਲੀਮ ਨੇ ਬਾਦਸ਼ਾਹ ਦੇ ਦੋਸਤ ਨੂੰ ਉੱਥੇ ਜਾ ਕਰਕੇ ਮਾਰ ਦਿੱਤਾ। ਬਾਦਸ਼ਾਹ ਦੀ ਸਲੀਮ ਦੇ ਉੱਪਰ ਬੜੀ ਕਰੋਪੀ, ਬੜਾ ਕ੍ਰੋਧ ਹੋਇਆ, ਪਰ ਸ਼ੇਖ ਅਹਿਮਦ ਸਰਹੰਦੀ ਜਿਸ ਦਾ ਇਸਲਾਮ ਮਤ ਦੇ ਵਿੱਚ ਬਹੁਤ ਬੋਲਬਾਲਾ ਸੀ ਤੇ ਬਾਦਸ਼ਾਹ ਤੱਕ ਵੀ ਜਿਸ ਨੂੰ ਸੀਸ ਝੁਕਾਉਂਦੇ ਸਨ, ਸਲੀਮ ਇਸ ਸ਼ੇਖ ਅਹਿਮਦ ਸਰਹੰਦੀ ਨੂੰ ਮਿਲਿਆ ਤੇ ਕਿਹਾ ਮੇਰੇ ਪਿਤਾ ਦੇ ਕੋਲੋਂ ਮੈਨੂੰ ਬਖਸ਼ਾ ਦੇ, ਨਹੀਂ ਤੇ ਅਕਬਰ ਬਾਦਸ਼ਾਹ ਮੈਨੂੰ ਮਰਵਾ ਦੇਵੇਗਾ। ਤੇ ਇਸ ਵੇਲੇ ਸ਼ੇਖ ਅਹਿਮਦ ਸਰਹੰਦੀ ਨੇ ਤੇ ਇਸ ਦੇ ਕੋਲੋਂ ਪ੍ਰਣ ਲਿਆ, ਕਹਿਣ ਲੱਗਾ ਮੈਂ ਤੈਨੂੰ ਤੇਰੇ ਪਿਤਾ ਅਕਬਰ ਦੇ ਕੋਲੋਂ ਬਖਸ਼ਾ ਵੀ ਦੇਵਾਂਗਾ, ਤੈਨੂੰ ਮੈਂ ਰਾਜ ਗੱਦੀ ਦਾ ਮਾਲਕ ਵੀ ਬਣਵਾ ਦੇਵਾਂਗਾ ਬਾਦਸ਼ਾਹ ਨੂੰ ਕਹਿ ਕੇ, ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਏਗਾ, ਇੱਕ ਗੱਲ ਮੰਨਣੀ ਪਵੇਗੀ। ਤੇ ਇਸ ਵੇਲੇ ਸਲੀਮ ਨੇ ਪ੍ਰਣ ਕੀਤਾ, ਪੀਰ ਜੀ ਜਿਹੜੀ ਵੀ ਗੱਲ ਤੁਸੀਂ ਕਹੋਗੇ ਮੈਂ ਮੰਨਾਂਗਾ। ਤੇ ਸ਼ੇਖ ਅਹਿਮਦ ਸਰਹੰਦੀ ਨੇ ਤੇ ਇਸ ਵੇਲੇ ਆਖਿਆ ਸੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਸਿੱਖੀ ਦਾ ਵੱਡਾ ਭਾਰੀ ਪ੍ਰਚਾਰ ਕਰ ਰਹੇ ਨੇ, ਜੋ ਇਸਲਾਮ ਮਤ ਵਾਸਤੇ ਵੱਡਾ ਭਾਰੀ ਖਤਰਾ ਏ, ਮੈਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੱਖੀਂ ਦੇਖਣਾ ਨਹੀਂ ਚਾਹੁੰਦਾ। ਜੇ ਇਸਲਾਮ ਮਤ ਦੀ ਬਹਾਲੀ ਤੇ ਸਲਾਮਤੀ ਚਾਹੁੰਦਾ, ਜੇ ਤੂੰ ਚਾਹੁੰਦਾ ਇਸਲਾਮ ਮਤ ਭਾਰਤ ਦੇਸ਼ ਦੇ ਵਿੱਚ ਸਦਾ ਰਵੇ, ਜੜਾ ਇਸ ਦੀਆਂ ਮਜ਼ਬੂਤ ਰਹਿਣ, ਤੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਜੋ ਚਲੀ ਆਉਂਦੀ ਏ ਨਾ, ਇਸ ਨੂੰ ਖਤਮ ਕਰਨਾ ਪਵੇਗਾ। ਤੇ ਇਸ ਵੇਲੇ ਸ਼ਹਿਜਾਦੇ ਸਲੀਮ ਨੇ ਪ੍ਰਣ ਕੀਤਾ ਸੀ, ਪ੍ਰਤੱਗਿਆ ਕੀਤੀ ਸੀ, ਵਾਅਦਾ ਕੀਤਾ ਸੀ, ਜੇ ਮੈਂ ਰਾਜਗੱਦੀ ਤੇ ਬੈਠਿਆ ਨਾ ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇਵਾਂਗਾ। ਇਸ ਪ੍ਰਕਾਰ ਵੱਧਦੀ ਹੋਈ ਇਹ ਜਿਹੜੀ ਗੁਰਸਿੱਖੀ ਹੈ ਇਸ ਨੂੰ ਮੈਂ ਰੋਕ ਦੇਵਾਂਗਾ। ਸਾਧ ਸੰਗਤ ਜੀ ਉਸ ਸ਼ੇਖ ਅਹਿਮਦ ਸਰਹੰਦੀ ਨੇ ਬਾਦਸ਼ਾਹ ਦੇ ਨਾਲ ਲਿਆ ਕਰਕੇ ਸਲੀਮ ਨੂੰ ਮਿਲਾਇਆ ਤੇ ਸਮਾਂ ਪਾ ਕਰਕੇ ਉਹ ਜਿਹੜਾ ਸਲੀਮ ਸੀ ਨਾ ਫਿਰ ਆਪਣੇ ਪਿਤਾ ਦੀ ਅਕਬਰ ਦੀ ਗੱਦੀ ਤੇ ਬੈਠਾ, ਜਿਹੜਾ ਜਹਾਂਗੀਰ ਬਣਿਆ। ਇਸ ਪ੍ਰਕਾਰ ਉਹ ਜਹਾਂਗੀਰ ਜੋ ਰਾਜ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਪ੍ਰਣ ਕਰ ਚੁੱਕਾ ਸੀ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨਾ, ਇਸੇ ਪ੍ਰਕਾਰ ਰਾਜ ਪਰਿਵਾਰ ਦੇ ਅੰਦਰ ਰਾਜ ਦਾ ਝਗੜਾ ਵਧਿਆ, ਖੁਸਰੋ ਨੇ ਬਗਾਵਤ ਕੀਤੀ, ਗੱਦੀ ਉਹ ਲੈਣਾ ਚਾਹੁੰਦਾ ਸੀ ਪ੍ਰਾਪਤ ਨਾ ਕਰ ਸਕਿਆ, ਤੇ ਸਾਧ ਸੰਗਤ ਜੀ ਦੀਵਾਨ ਚੰਦੂ ਅਤੇ ਇਸੇ ਪ੍ਰਕਾਰ ਹੋਰ ਜਿਹੜੇ ਸਨ ਇਸ ਦੀਵਾਨ ਚੰਦੂ ਦੀ ਦੁਸ਼ਟ ਚੌਂਕਣੀ ਦੇ ਵਿੱਚ ਸ਼ਾਮਲ ਇਸ ਦੀ ਸਹਾਇਤਾ ਕਰਨ ਵਾਲੇ, ਜਿਨ੍ਹਾਂ ਨੂੰ ਇਹ ਵੱਡੀਆਂ ਰਿਸ਼ਵਤਾਂ ਦਿਆ ਕਰਦਾ ਸੀ, ਲਾਲਚ ਦੇ ਕੇ ਨਾਲ ਮਿਲਾਇਆ ਹੋਇਆ ਸੀ, ਸਾਰੇ ਤੇ ਇਸ ਵੇਲੇ ਹੋਰ ਵੀ ਕੰਨ ਭਰਦੇ ਰਹਿੰਦੇ ਨੇ ਤੇ ਝੂਠੀ ਤੁਹਮਤ ਇਹ ਵੀ ਲਾ ਦਿੱਤੀ ਕਿ ਜਿਹੜਾ ਖੁਸਰੋ ਹੈ ਨਾ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਿਲਿਆ। ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਆਪਣੇ ਕੋਲ ਵੱਡੇ ਧਾੜਵੀ ਕਾਤਲ ਚੋਰ ਤੇ ਲੁਟੇਰੇ ਰੱਖੇ ਨੇ, ਆਪ ਜੀ ਉਹਨਾਂ ਨੂੰ ਪਨਾਹ ਦਿੰਦੇ ਨੇ, ਵੱਡੀ ਉਹਨਾਂ ਦੀ ਫੌਜ ਹੈ
ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖੁਸਰੋ ਨੂੰ ਮੱਕੇ ਦਾ ਹਜ ਕਰਨ ਵਾਸਤੇ 1,00,000 ਰੁਪਈਆ ਨਕਦ ਦਿੱਤਾ। ਜਦੋਂ ਹਜ ਕਰਕੇ ਆਵੇਗਾ ਬਾਦਸ਼ਾਹ ਤੇਰੇ ਨਾਲ ਜੰਗ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਸ ਜਿੰਨੇ ਚੋਰ ਤੇ ਧਾੜਵੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਨਾ, ਉਹ ਸਹਾਇਤਾ ਵਜੋਂ ਦੇ ਕਰਕੇ ਤੇਰੇ ਨਾਲ ਜੰਗ ਕਰਨ ਵਾਸਤੇ ਉਸਦੇ ਨਾਲ ਵਾਅਦਾ ਕੀਤਾ ਹੈ। ਇਹ ਝੂਠੀ ਤੁਹਮਤ ਵੀ ਲਾ ਦਿੱਤੀ। ਇਸੇ ਪ੍ਰਕਾਰ ਜ਼ਿਕਰ ਆਉਂਦਾ ਹੈ, ਬਾਦਸ਼ਾਹ ਜਹਾਂਗੀਰ ਲਾਹੌਰ ਨੂੰ ਚੱਲਿਆ ਸੀ, ਸਬੱਬ ਐਸਾ ਬਣਿਆ ਘੋੜੇ ਤੋਂ ਡਿੱਗ ਪਿਆ। ਜਦੋਂ ਘੋੜੇ ਤੋਂ ਡਿੱਗਿਆ ਨਾ ਤੇ ਕਹਿਣ ਲੱਗਾ, ਮੇਰੀ ਜਨਮ ਪੱਤਰੀ ਦੇਖੋ, ਮੈਂ ਅਚਾਨਕ ਘੋੜੇ ਤੋਂ ਡਿੱਗ ਪਿਆ, ਕਿਸੇ ਨੇ ਹਮਲਾ ਨਹੀਂ ਕੀਤਾ, ਕੋਈ ਧਾਵਾ ਨਹੀਂ ਹੋਇਆ, ਕੋਈ ਹੱਲਾ ਨਹੀਂ ਹੋਇਆ, ਘੋੜੇ ਤੋਂ ਵੀ ਡਿੱਗ ਪਿਆ ਤੇ ਸੱਟ ਵੀ ਲੱਗ ਗਈ ਹੈ। ਬਾਦਸ਼ਾਹ ਪੱਕਾ ਘੋੜ ਸਵਾਰ ਸੀ, ਪੱਕਾ ਤੇਜ ਤਰਾਰ, ਘੋੜੇ ਤੋਂ ਬਿਨਾਂ ਕਾਰਨ ਡਿੱਗ ਪਵੇ ਤੇ ਸੱਟਾਂ ਵੀ ਲੱਗ ਜਾਣ, ਇਹ ਗੱਲ ਹਜ਼ਮ ਨਾ ਹੋਈ। ਕਹਿਣ ਲੱਗਾ, ਜੀ ਮੇਰੀ ਜਨਮ ਪੱਤਰੀ ਦੇਖੋ, ਦੋਸ਼ ਕੀ ਹੈ, ਕਾਰਨ ਕੀ ਹੈ, ਕਿਉਂ ਮੇਰੇ ਸੱਟ ਲੱਗੀ, ਕਿਉਂ ਘੋੜੇ ਤੋਂ ਡਿੱਗਾ। ਤੇ ਇਸ ਵੇਲੇ ਵੀ ਚੰਦੂ ਦੀਵਾਨ ਨੇ ਬਾਦਸ਼ਾਹ ਦੇ ਕੋਲ ਆਖਿਆ, ਬਾਦਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਚੋਰ ਲੁਟੇਰੇ ਤੇ ਧਾੜਵੀ ਰਹਿੰਦੇ ਨੇ, ਤੇ ਜਦੋਂ ਤੁਹਾਡਾ ਕਾਫਲਾ ਜਾਂਦਾ ਸੀ ਨਾ, ਗੁਰੂ ਸਾਹਿਬ ਦੇ ਧਾੜਵੀਆਂ ਨੇ ਹਮਲਾ ਕਰ ਦਿੱਤਾ ਸੀ, ਜਿੱਥੇ ਸ਼ਾਹੀ ਖਜ਼ਾਨਾ ਲੁੱਟ ਕੇ ਲੈ ਗਏ, ਉੱਥੇ ਤੁਹਾਡੀ ਜਨਮ ਪੱਤਰੀ ਵੀ ਲੁੱਟੀ ਗਈ ਏ। ਸ਼ਾਹੀ ਫੌਜ ਚੜਾਓ, ਤੁਹਾਡੀ ਜਨਮ ਪੱਤਰੀ ਤੇ ਬਾਕੀ ਦਾ ਸ਼ਾਹੀ ਸਮਾਨ ਲੈ ਕੇ ਆਵੇ। ਸਾਧ ਸੰਗਤ ਜੀ ਇਸ ਪ੍ਰਕਾਰ ਦੀਆਂ ਝੂਠੀਆਂ ਤੋਹਮਤਾਂ ਲਾਉਂਦੇ ਰਹੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਚੋਰ ਲੁਟੇਰੇ ਧਾੜਵੀ ਕਾਤਲ ਹੋਣ ਦੇ ਦੋਸ਼ ਲਾਏ। ਇਸੇ ਪ੍ਰਕਾਰ ਸ਼ਹਿਜ਼ਾਦਾ ਜੋ ਖੁਸਰੋ ਸੀ ਬਾਗੀ, ਉਸ ਨੂੰ ਪਨਾਹ ਦੇਣ ਦੇ, ਗੁਰੂ ਘਰ ਚੋਂ ਲੰਗਰ ਛਕਾਉਣ ਦੇ, 1,00,000 ਰੁਪਏ ਦੀ ਸਹਾਇਤਾ, ਉਸਦੇ ਮੱਥੇ ਤੇ ਰਾਜ ਤਿਲਕ ਦੇਣ ਦਾ ਝੂਠਾ ਦੋਸ਼, ਅਤੇ ਇਸੇ ਪ੍ਰਕਾਰ ਧਾੜਵੀਆਂ ਚੋਰਾਂ ਦੀ ਸੈਨਾ ਉਸਦੀ ਸਹਾਇਤਾ ਦੇਣ ਵਾਸਤੇ ਬਾਦਸ਼ਾਹ ਦੇ ਨਾਲ ਜੰਗ ਲੜਨ ਵਾਸਤੇ ਸਤਿਗੁਰੂ ਜੀ ਦੇ ਵੱਲੋਂ ਇਸ ਸਹਾਇਤਾ ਦਾ ਦੋਸ਼ ਝੂਠਾ, ਝੂਠੀ ਤੋਹਮਤ, ਝੂਠੀ ਚੁਗਲੀ ਦੀਵਾਨ ਚੰਦੂ ਨੇ ਕੀਤੀ ਹੈ। ਫਲਸਰੂਪ ਬਾਦਸ਼ਾਹ ਜਹਾਂਗੀਰ ਨੇ ਪ੍ਰਵਾਨਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਭੇਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਣ ਹਾਰ ਜਾਣ ਕਰਕੇ ਕਿ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾਣਿਆ, ਹੁਣ ਸ਼ਹਾਦਤ ਦਾ ਸਮਾਂ ਨੇੜੇ ਹੈ, ਤੇ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੰਦਰ ਕੋਠਾ ਸਾਹਿਬ ਹੈ, ਉਦੋਂ ਅਕਾਲ ਬੁੰਗਾ ਸਾਹਿਬ ਕਿਹਾ ਜਾਂਦਾ ਸੀ, ਇਸ ਕੋਠਾ ਸਾਹਿਬ ਜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ, ਭਾਈ ਸਾਲੋ ਸਾਹਿਬ ਜੀ, ਭਾਈ ਬੁੱਢਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਪਿਰਾਗਾ ਜੀ, ਜੇਠਾ ਜੀ ਵਰਗੇ ਮੁਖੀ ਸਿੱਖਾਂ ਨੂੰ ਬੁਲਾ ਕੇ ਨਾ, ਤੇ ਗੁਪਤ ਰੂਪ ਦੇ ਵਿੱਚ ਗੁਰਿਆਈ ਬਖਸ਼ਿਸ਼ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਗਏ ਨੇ। ਉੱਥੇ ਜਾ ਕਰਕੇ ਸਿੱਖਾਂ ਦੇ ਘਰ ਵਿਖੇ ਉਤਾਰਾ ਕੀਤਾ ਹੈ, ਸਿੱਖਾਂ ਨੇ ਬੜੀ ਸੇਵਾ ਕੀਤੀ ਹੈ। ਰਾਵੀ ਦਰਿਆ ਦੇ ਕਿਨਾਰੇ ਤੇ ਸਤਿਗੁਰੂ ਜੀ ਸ਼ਾਮ ਦੇ ਸਮੇਂ ਪਾਲਕੀ ਵਿੱਚ ਸੈਰ ਕਰਦੇ ਨੇ। ਦੀਵਾਨ ਚੰਦੂ ਨੇ ਦੇਖਿਆ, ਪੁੱਛਿਆ, ਇਹ ਕੌਣ, ਕੋਈ ਬਾਦਸ਼ਾਹ ਦਾ ਅਮੀਰ ਜਾਂ ਕੋਈ ਵੱਡਾ ਸ਼ਾਹੂਕਾਰ ਹੈ ਜਿਸ ਦੇ ਕੋਲ ਇੰਨੀ ਰੌਣਕ ਤੇ ਇੰਨੀ ਭੀੜ ਹੈ? ਸਿੱਖਾਂ ਨੇ ਦੱਸਿਆ, ਇਹ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਖਾਂ ਦੇ ਸਮੇਤ ਵਿਚਰ ਰਹੇ ਨੇ। ਦੀਵਾਨ ਚੰਦੂ ਨੇ ਫਿਰ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ, ਬਾਦਸ਼ਾਹ ਦੇਖ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੇਰੇ ਹੁਕਮ ਦੀ ਪਰਵਾਹ ਨਹੀਂ ਕਰਦੇ, ਤੂੰ ਤਾਂ ਪ੍ਰਵਾਨਾ ਭੇਜਿਆ ਕਿ ਤੇਰੇ ਦਰਬਾਰ ਵਿੱਚ ਸਤਿਗੁਰੂ ਜੀ ਹਾਜ਼ਰ ਹੋਣ, ਪਰ ਉਹ ਸਿੱਖਾਂ ਦੀਆਂ ਸੇਵਾਵਾਂ ਲੈ ਰਹੇ ਨੇ, ਪਾਲਕਿਆਂ ਦੇ ਉੱਪਰ ਅਸਵਾਰ ਤੇ ਸ਼ਾਹੀ ਮੌਜਾਂ ਮਾਣ ਰਹੇ ਨੇ, ਸ਼ਾਹੀ ਜਲੂਸ ਜਿਵੇਂ ਕੱਢਿਆ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਾਨੋ ਸ਼ੌਕਤ ਹੈ ਤੇ ਰਾਵੀ ਦੇ ਦਰਿਆ ਤੇ ਸੈਰਾਂ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੋਣ ਹਾਰ ਨੇੜੇ ਜਾਣ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੁੱਜੇ ਨੇ, ਤੇ ਸਾਧ ਸੰਗਤ ਜੀ ਉਸ ਵੇਲੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਾ ਐਸਾ ਪ੍ਰਭਾਵ ਬਾਦਸ਼ਾਹ ਦੇ ਮਨ ਤੇ ਪਿਆ ਕਿ ਜਿਹੜੀਆਂ ਝੂਠੀਆਂ ਸ਼ਿਕਾਇਤਾਂ ਲਾਈਆਂ ਸਨ ਉਹਨਾਂ ਦਾ ਅਸਰ ਤੱਕ ਘੱਟ ਹੋ ਗਿਆ। ਸਤਿਗੁਰੂ ਜੀ ਦੇ ਦਰਸ਼ਨ ਮਾਤਰ ਦੇ ਨਾਲ ਮਨ ਤੇ ਪ੍ਰਭਾਵ ਪਿਆ। ਸਤਿਗੁਰੂ ਜੀ ਦੇ ਨਾਲ ਇਸੇ ਪ੍ਰਕਾਰ ਵਿਚਾਰ ਚਰਚਾ ਕੀਤੀ। ਇੱਕ ਦੋਸ਼ ਵੱਡਾ ਭਾਰੀ ਇਹ ਲਾਇਆ ਗਿਆ ਸੀ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਵਨ ਗੁਰਬਾਣੀ ਦਾ ਗ੍ਰੰਥ ਲਿਖਵਾਇਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਸ ਦੇ ਵਿੱਚ ਇਸਲਾਮ ਮਤ ਦੇ ਪੀਰਾਂ ਦੀ ਤੌਹੀਨ ਕੀਤੀ ਗਈ ਏ। ਸਾਧ ਸੰਗਤ ਜੀ ਭਾਵੇਂ ਬਾਦਸ਼ਾਹ ਇਸ ਦੀ ਇਨਕੁਆਇਰੀ ਕਰਵਾ ਚੁੱਕਾ ਸੀ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਏ, ਸਰਵਣ ਕਰਕੇ ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਨਤਮਸਤਕ ਹੋ ਚੁੱਕਿਆ ਸੀ, ਪਰ ਤਾਂ ਵੀ ਸਿਆਣੇ ਕਹਿੰਦੇ ਨੇ ਨਾ, ਜਿਹੜੀ ਪਰਾਈ ਚੁੱਕਣਾ ਉਹ ਪੱਥਰ ਪਾੜ ਦਿੰਦੀ ਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇ ਇਸ ਵੇਲੇ ਆਦਰ ਸਨਮਾਨ ਦੇ ਨਾਲ ਦਰਬਾਰ ਦੇ ਵਿੱਚ ਬਿਠਾਇਆ ਜੋ ਚੰਦੂ ਦੇ ਪਾਸੋਂ ਜਰਿਆ ਨਹੀਂ ਜਾਂਦਾ ਤੇ ਇਸ ਵੇਲੇ ਜਿਹੜੇ ਦੋਸ਼ ਆਏ ਤੇ ਸਾਨੂੰ ਸੁਣਾਏ ਗਏ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਈਂ ਕਿਹਾ, ਮਹਾਰਾਜ ਜੀ ਆਪ ਜੀ ਦੇ ਉੱਪਰ ਇਹ ਦੋਸ਼ ਹੈ, ਆਪ ਜੀ ਨੇ ਖੁਸਰੋ ਬਾਗੀ ਨੂੰ ਪਨਾਹ ਦਿੱਤੀ ਏ, 1,00,000 ਰੁਪਈਆ ਉਸਦੀ ਸਹਾਇਤਾ ਦਿੱਤੀ ਏ, ਸੈਨਿਕ ਸ਼ਕਤੀ ਦੁਆਰਾ ਉਸਦੀ ਸਹਾਇਤਾ ਕਰਨੇ ਦਾ ਆਪ ਜੀ ਨੇ ਵਾਅਦਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸੈਨਿਕ ਸ਼ਕਤੀ ਅਸੀਂ ਕੋਲ ਰੱਖਦੇ ਨਹੀਂ, 1,00,000 ਰੁਪਈਆ ਅਸੀਂ ਕਿਸੇ ਨੂੰ ਦਿੱਤਾ ਨਹੀਂ, ਨਾ ਇੱਥੇ ਬਾਗੀ ਖੁਸਰੋ ਆਇਆ ਤੇ ਨਾ ਅਸਾਂ ਪਨਾਹ ਦਿੱਤੀ। ਦੀਵਾਨ ਚੰਦੂ ਵਰਗਿਆਂ ਨੇ ਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਖੁਸਰੋ ਆਇਆ, ਝੂਠੀਆਂ ਜਿਹੜੀਆਂ ਰਿਪੋਰਟਾਂ ਸਨ ਬਣਾਈਆਂ ਹੋਈਆਂ ਬਾਦਸ਼ਾਹ ਦੇ ਪੇਸ਼ ਕੀਤੀਆਂ ਤੇ ਬਾਦਸ਼ਾਹ ਨੇ ਆਖਿਆ ਤੁਸਾਂ ਨੇ ਇੱਕ ਬਾਗੀ ਨੂੰ 1,00,000 ਰੁਪਈਆ ਦਿੱਤਾ, ਤੁਹਾਡੇ ਤੇ 2,00,000 ਦਾ ਜੁਰਮਾਨਾ ਲਾਇਆ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰੂ ਘਰ ਦੇ ਅੰਦਰ ਮਾਇਆ ਬੇਅੰਤਾ ਹੁੰਦੀ ਹੈ ਪਰ ਆਮਦਨ ਤੇ ਖਰਚਾ ਬਰਾਬਰ ਚੱਲਦੇ ਨੇ, ਜਿੱਥੇ ਗੋਲਕ ਹੈ ਉੱਥੇ ਲੰਗਰ ਵੀ ਚੱਲਦੇ ਨੇ, ਉੱਥੇ ਸਰਾਵਾਂ ਵੀ ਬਣਦੀਆਂ ਨੇ, ਉੱਥੇ ਸੰਗਤਾਂ ਦੀ ਸਾਂਭ ਸੰਭਾਲ ਵੀ ਹੁੰਦੀ ਹੈ, ਪੈਸੇ ਅਸੀਂ ਜੋੜ ਕੇ ਨਹੀਂ ਰੱਖਦੇ, ਜੇ ਚਾਹੀਏ ਤੇ ਕਿੰਨੇ ਵੀ ਅਦਾ ਕਰ ਸਕਦੇ ਹਾਂ, ਪਰ ਜਿਹੜਾ ਝੂਠਾ ਦੋਸ਼ ਲਾ ਕੇ ਸੁਣਾਇਆ ਗਿਆ ਦੰਡ ਹੈ 2,00,000 ਤਾਂ ਕੀ ਅਸੀਂ 2 ਰੁਪਏ ਵੀ ਅਦਾ ਨਹੀਂ ਕਰਾਂਗੇ। ਇਸ ਵੇਲੇ ਸਾਧ ਸੰਗਤ ਜੀ ਫਿਰ ਦੂਸਰਾ ਹੁਕਮ ਬਾਦਸ਼ਾਹ ਵੱਲੋਂ ਸੁਣਾਇਆ ਗਿਆ, ਜੇਕਰ ਸ਼ਾਹੀ ਜੁਰਮਾਨਾ ਆਪ ਜੀ ਨਹੀਂ ਭਰਦੇ, ਬਾਗੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਆਪ ਜੀ ਨੂੰ ਸ਼ਹੀਦ ਕੀਤਾ ਜਾਵੇਗਾ, ਤਾਂ ਆਪ ਜੀਆਂ ਨੇ ਬਚਨ ਕੀਤਾ ਸ਼ਹੀਦ ਹੋਣ ਵਾਸਤੇ ਤਿਆਰ। ਸਾਧ ਸੰਗਤ ਜੀ ਇਸ ਵੇਲੇ ਫਿਰ ਆਪ ਜੀਆਂ ਨੂੰ ਇਸ ਪ੍ਰਕਾਰ ਕਿਹਾ ਗਿਆ, ਜੇਕਰ ਆਪ ਜੀ ਆਪਣੇ ਰਚੇ ਹੋਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ 2 ਕੁ ਪੰਗਤੀਆਂ ਮੁਹੰਮਦ ਸਾਹਿਬ ਜੀ ਦੀ ਸਿਫਤ ਦੀਆਂ ਲਿਖ ਕੇ ਪਾ ਦਿਓ ਨਾ, ਤੁਹਾਡੇ ਉੱਪਰ ਲੱਗਾ ਹੋਇਆ ਜੁਰਮਾਨਾ, ਤੁਹਾਡੇ ਉੱਪਰ ਆਈਆਂ ਹੋਈਆਂ ਸ਼ਿਕਾਇਤਾਂ, ਤੁਹਾਡੇ ਉੱਪਰ ਮੁਕੱਦਮੇ ਜੋ ਦਰਜ ਕੀਤੇ ਗਏ ਨੇ ਸਾਰੇ ਖਾਰਜ ਕੀਤੇ ਜਾਣਗੇ, ਤੁਹਾਨੂੰ ਬਾ ਇੱਜ਼ਤ ਰਿਹਾ ਕੀਤਾ ਜਾਵੇਗਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਇਹ ਧੁਰ ਕੀ ਬਾਣੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਹੈ, ਇਹ ਦਰਗਾਹੀ ਬਾਣੀ ਹੈ, ਇਹ ਸੱਚ ਦੀ ਬਾਣੀ ਹੈ, ਇਹ ਬਾਣੀਆਂ ਸਿਰ ਬਾਣੀ ਹੈ, ਆਪਣੀ ਮਰਜ਼ੀ ਨਾਲ ਨਹੀਂ ਉਚਾਰੀ, ਹਉ ਆਪ ਹਉ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਜਿਵੇਂ ਜਿਵੇਂ ਪਰਮੇਸ਼ਰ ਜੀ ਦਾ ਹੁਕਮ ਹੋਇਆ ਤਿਵੇਂ ਤਿਵੇਂ ਉਚਾਰੀ ਹੈ। ਇਸ ਦੇ ਵਿੱਚ 2 ਪੰਗਤੀਆਂ ਤੇ ਕੀ, 2 ਲਾਈਨਾਂ ਤੇ ਕੀ, 1 ਅੱਖਰ ਮਾਤਰ ਤੇ ਲਗ ਮਾਤਰ ਦਾ ਵੀ ਵਾਧਾ ਜਾਂ ਘਾਟਾ ਨਹੀਂ ਕੀਤਾ ਜਾ ਸਕਦਾ, ਇਹ ਅਖੰਡ ਗੁਰਬਾਣੀ ਅਖੰਡ ਹੀ ਰਹੇਗੀ। ਤੇ ਇਸ ਵੇਲੇ ਫਿਰ ਬਾਦਸ਼ਾਹ ਜਿਸ ਨੇ ਪਹਿਲਾਂ ਹੀ ਇਕਰਾਰ ਕੀਤਾ ਹੋਇਆ ਸੀ ਸ਼ੇਖ ਅਹਿਮਦ ਸਰਹੰਦੀ ਦੇ ਨਾਲ ਕਿ ਜਦੋਂ ਰਾਜਾ ਬਣੇਗਾ ਸਤਿਗੁਰੂ ਜੀ ਨੂੰ ਸ਼ਹੀਦ ਕਰੇਗਾ, ਇਸੇ ਪ੍ਰਕਾਰ ਤੁਜ ਕੇ ਜਹਾਂਗੀਰੀ ਦੇ ਵਿੱਚ ਬਾਦਸ਼ਾਹ ਆਪ ਲਿਖਦਾ ਹੈ, ਜੋ ਗੋਇੰਦਵਾਲ ਸਾਹਿਬ ਬਿਆਸਾ ਦਰਿਆ ਦੇ ਕੰਢੇ ਤੇ 3-4 ਪੀੜੀਆਂ ਤੋਂ ਸਿੱਖੀ ਦੀ ਦੁਕਾਨ ਚੱਲਦੀ ਸੀ, ਮੈਂ ਉਸ ਨੂੰ ਸਦਾ ਸਦਾ ਬੰਦ ਕਰਨਾ ਚਾਹੁੰਦਾ ਸੀ, ਇਸ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦੀ ਦਾ ਹੁਕਮ ਖੁਦ ਆਪ ਬਾਦਸ਼ਾਹ ਨੇ ਦਿੱਤਾ। ਸਾਧ ਸੰਗਤ ਜੀ ਇਸ ਪ੍ਰਕਾਰ ਬਾਦਸ਼ਾਹ ਦੀ ਈਰਖਾ ਤੇ ਪਹਿਲਾਂ ਹੀ ਤੋਂ ਹੀ ਸੀ, ਸ਼ੇਖ ਅਹਿਮਦ ਸਰਹੰਦੀ ਦੇ ਨਾਲ ਵਾਅਦਾ ਤਾਂ ਪਹਿਲਾਂ ਹੀ ਕਰ ਚੁੱਕਾ ਸੀ, ਪਰ ਵੱਡਾ ਕਾਰਨ ਇਹ ਬਣ ਗਿਆ ਜੋ ਬਾਦਸ਼ਾਹ ਨੇ ਬਹਾਨਾ ਬਣਾਇਆ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡ ਗੁਰਬਾਣੀ ਦੇ ਅੰਦਰ 2 ਕੁ ਲਾਈਨਾਂ ਮੁਹੰਮਦ ਸਾਹਿਬ ਦੀ ਉਸਤਤ ਦੀਆਂ ਪਾ ਦਿਓ ਤੇ ਤੁਹਾਨੂੰ ਰਿਹਾ ਕੀਤਾ ਜਾਵੇਗਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਗੁਰਬਾਣੀ ਅਖੰਡ ਸੀ, ਅਖੰਡ ਹੈ, ਅਖੰਡ ਹੀ ਰਹੇਗੀ, ਵਾਧਾ ਜਾਂ ਘਾਟਾ ਨਹੀਂ ਕੀਤਾ ਜਾ ਸਕਦਾ। ਫਿਰ ਆਖਿਆ ਜੀ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਵੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਤੇ ਪਹਿਲਾਂ ਹੀ ਤਿਆਰੀ ਕਰਕੇ ਆਏ ਆ, ਅਸੀਂ ਤੇ ਜਗਤ ਦੀ ਗੁਰਤਾ ਗੱਦੀ ਲੋਕ ਪਰਲੋਕ ਦੀ ਮਾਲਕੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਕੇ ਪਹਿਲਾਂ ਹੀ ਸ਼ਹੀਦ ਹੋਣ ਵਾਸਤੇ ਆਏ ਆ। ਤੇ ਇਸ ਵੇਲੇ ਯਾਸਾ ਦੇ ਤਹਿਤ ਸਜ਼ਾ ਸੁਣਾਈ ਗਈ। ਯਾਸਾ ਦਾ ਭਾਵ ਇਹ ਹੁੰਦਾ ਇਸਲਾਮ ਮਤ ਦਾ ਮੰਨਣਾ, ਕੋਈ ਧਾਰਮਿਕ ਆਗੂ ਹੋਵੇ, ਵੱਡੀ ਸ਼ਖਸੀਅਤ ਹੋਵੇ, ਬ੍ਰਹਮ ਗਿਆਨੀ ਮਹਾਂਪੁਰਖ ਹੋਵੇ, ਉਸ ਨੂੰ ਜੇ ਸ਼ਹੀਦ ਕੀਤਾ ਜਾਵੇ ਨਾ, ਉਸ ਦਾ ਲਹੂ ਉਸ ਦਾ ਪਵਿੱਤਰ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਜੇ ਲਹੂ ਧਰਤੀ ਦੇ ਉੱਪਰ ਡੁੱਲ ਜਾਵੇ ਨਾ, ਉਸ ਲਹੂ ਦੀ ਬਰਕਤ ਦੇ ਨਾਲ ਐਸੀ ਬਗਾਵਤ ਉੱਠਦੀ ਹੈ ਜਿਹੜੀ ਮੁੜ ਸਾਂਭੀ ਨਹੀਂ ਜਾਂਦੀ। ਇਸ ਕਰਕੇ ਫਿਰ ਇਸਲਾਮ ਮਤ ਵਾਲਿਆਂ ਨੇ ਕਠੋਰ ਕਾਨੂੰਨ ਬਣਾਏ ਕਿ ਜੇ ਕਿਸੇ ਧਾਰਮਿਕ ਮਹਾਂਪੁਰਖ ਨੂੰ ਕਤਲ ਕਰਨਾ ਹੋਵੇ, ਸ਼ਹੀਦ ਕਰਨਾ ਹੋਵੇ, ਤੇ ਯਾਸਾ ਦੇ ਤਹਿਤ ਇਵੇਂ ਜਾਚਨਾ ਦੇ ਕੇ ਸਜ਼ਾ ਦੇ ਕੇ ਸ਼ਹੀਦ ਕੀਤਾ ਜਾਵੇ, ਉਸ ਦਾ ਲਹੂ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ।
ਇਸ ਪ੍ਰਕਾਰ ਸਾਧ ਸੰਗਤ ਜੀ ਬਾਦਸ਼ਾਹ ਨੇ ਖੁਦ ਆਪ ਜਹਾਂਗੀਰ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਹੈ ਤੇ ਚੰਦੂ ਦੀਵਾਨ ਸੀ ਬਾਦਸ਼ਾਹ ਦਾ ਤੇ ਇਸ ਦੇ ਹਵਾਲੇ ਕੀਤਾ ਹੈ ਕਿ ਯਾਸਾ ਦੇ ਕਾਨੂੰਨ ਦੇ ਤਹਿਤ ਜਾਚਨਾ ਸਜ਼ਾ ਦੇ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਫਿਰ ਚੰਦੂ ਦੀਵਾਨ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਹਵੇਲੀ ਦੇ ਵਿੱਚ ਲੈ ਕੇ ਗਿਆ। ਇੱਥੇ ਫਿਰ ਚੰਦੂ ਦਾ ਵਿਸ਼ੇਸ਼ ਰੋਲ ਪ੍ਰਾਰੰਭ ਹੁੰਦਾ ਹੈ। ਇੱਕ ਤਾਂ ਬਾਦਸ਼ਾਹ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਗੁਰਬਾਣੀ ਦੇ ਵਿੱਚ ਫੇਰ ਬਦਲ ਕਰ ਦਿਓ, ਮੁਹੰਮਦ ਸਾਹਿਬ ਦੀ ਸਿਫਤ ਲਿਖੋ ਤੇ ਰਿਹਾ ਕੀਤੇ ਜਾਵੋਗੇ। ਤੇ ਹੁਣ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਦੂ ਦੇ ਕੋਲ ਨੇ ਹਵੇਲੀ ਵਿੱਚ ਲਿਆ ਕੇ ਕਹਿੰਦਾ, ਮੈਂ ਕਹਿੰਦਾ ਹਾਂ ਹਾਲੇ ਵੀ ਮੇਰੀ ਬੇਟੀ ਦਾ ਨਾਤਾ ਪ੍ਰਵਾਨ ਕਰ ਲਵੋ, 2 ਲੱਖ ਦਾ ਜੁਰਮਾਨਾ ਨਹੀਂ ਦੇਣਾ ਪਵੇਗਾ, ਸ਼ਹੀਦ ਨਹੀਂ ਕੀਤੇ ਜਾਵੋਗੇ, ਅਦਬ ਦਿੱਤਾ ਜਾਵੇਗਾ। ਇਸ ਪ੍ਰਕਾਰ ਬਾਦਸ਼ਾਹ ਦੇ ਸ਼ਾਹੀ ਦੀਵਾਨ ਦੇ ਕੁੜਬ ਬਣ ਜਾਵੋਗੇ। ਇੱਥੋਂ ਤੱਕ ਆਖਿਆ ਬਾਦਸ਼ਾਹ ਨੂੰ ਕਹਿ ਕਰਕੇ ਮੁਕੱਦਮੇ ਮੈਂ ਖਾਰਜ ਕਰਵਾ ਦੇਵਾਂਗਾ। ਤੇ ਚੰਦੂ ਦੀਵਾਨ ਕਹਿਣ ਲੱਗਾ, ਤਿਸ ਦੀ ਬੇਟੀ ਦਾ ਨਾਤਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਪ੍ਰਵਾਨ ਕਰ ਲੈਣ। ਤੇ ਸਤਿਗੁਰੂ ਜੀ ਨੇ ਬਚਨ ਦੁਹਰਾਇਆ, ਜਿਹੜਾ ਨਾਤਾ ਸੰਗਤਾਂ ਨੂੰ ਪ੍ਰਵਾਨ ਨਹੀਂ ਉਹ ਗੁਰੂ ਨੂੰ ਪ੍ਰਵਾਨ ਨਹੀਂ। ਤੂੰ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਨੂੰ ਮੋਰੀ ਦੱਸਿਆ। ਇਹ ਜਿਹੜੀ ਬੇਹੁਰਮਤੀ ਹੈ ਨਾ, ਇਹ ਜਿਹੜੀ ਬੇਅਦਬੀ ਹੈ ਨਾ, ਇਹ ਨਾ ਕਾਬਲੇ ਬਰਦਾਸ਼ਤ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਨਾ ਤੇਰੀ ਧੀ ਦਾ ਨਾਤਾ ਪ੍ਰਵਾਨ ਸੀ, ਨਾ ਹੈ ਤੇ ਨਾ ਹੋਵੇਗਾ। ਇਸ ਵੇਲੇ ਸਾਧ ਸੰਗਤ ਜੀ ਫਿਰ ਦੀਵਾਨ ਚੰਦੂ ਨੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਗਿਆ। ਕਹਿਣ ਲੱਗਾ, ਨਾ ਬੈਠਣ ਦੇਣਾ, ਨਾ ਲੰਮੇ ਪੈਣ ਦੇਣਾ, ਬਿਰਾਜਣ ਨਹੀਂ ਦੇਣਾ, ਸਾਰੀ ਰਾਤ ਖੜੇ ਰੱਖਣਾ। ਜੇਕਰ ਬੈਠਣ ਵਾਸਤੇ ਕਹਿਣ ਤੇ ਕਹਿਣਾ ਪਹਿਲਾਂ 2 ਲੱਖ ਰੁਪਈਆ ਦਿਓ, ਫਿਰ ਬੈਠਣ ਦਿੱਤਾ ਜਾਵੇਗਾ। ਜਲ ਪਾਣੀ ਅੰਨ ਪਾਣੀ ਨਹੀਂ ਦੇਣਾ, ਜੇ ਕਦੇ ਜਾਚਨਾ ਵੀ ਕਰਨ, ਜਿਹੜੇ ਸਾਰੇ ਜਗਤ ਦੇ ਦਾਤਾ ਸਤਿਗੁਰੂ ਜੀ ਨੇ ਉਹਨਾਂ ਜਾਚਨਾ ਤੇ ਕਰਨੀਆਂ ਹੀ ਨਹੀਂ। ਕਹਿਣ ਲੱਗਾ, ਤਾਂ ਵੀ ਜੇ ਮੰਗਣ ਤੇ ਕਹਿ ਦਿਓ ਪਹਿਲਾਂ 2 ਲੱਖ ਰੁਪਈਏ ਜੁਰਮਾਨਾ ਭਰ, ਫਿਰ ਅੰਨ ਜਾਂ ਜਲ ਦਿੱਤਾ ਜਾਵੇਗਾ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਾਧ ਸੰਗਤ ਜੀ ਕੈਦ ਵਿੱਚ ਪਾ ਕੇ ਆਪ ਮਖਮਲੀ ਗੁਦੇਲਿਆਂ ਤੇ ਚਾਹ ਸੁੱਤਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਕਹਿਰ ਦਾ ਜ਼ੁਲਮ ਦਾ ਦੌਰ ਪ੍ਰਾਰੰਭ ਹੋਇਆ ਹੈ। ਯਾਸਾ ਦੇ ਕਾਨੂੰਨ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਾਸਤੇ 1 ਦਿਨ ਪਾਣੀ ਦੀ ਦੇਗ ਦੇ ਵਿੱਚ ਉਬਾਲਿਆ ਗਿਆ ਹੈ, ਸਤਿਗੁਰੂ ਜੀ ਨੂੰ ਝੁਕਾਉਣ ਦਾ ਯਤਨ ਕੀਤਾ ਹੈ। ਪਰ ਸਾਧ ਸੰਗਤ ਜੀ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੱਖ ਰੱਬ ਨੇ, ਹਾਜ਼ਰ ਨਾਜ਼ਰ ਪਰਮੇਸ਼ਰ ਨੇ, ਇੱਕ ਬੰਦਾ ਪਰਮੇਸ਼ਰ ਨੂੰ ਨਹੀਂ ਚੁਕਾ ਸਕਦਾ। ਕਿੰਨੇ ਬੰਦੇ ਰਲ ਜਾਣ, ਕਿੰਨੀਆਂ ਹਕੂਮਤਾਂ ਰਲ ਜਾਣ, ਆਪਸ ਵਿੱਚ ਲੜ ਕੇ ਭਿੜਕੇ ਮਰ ਤੇ ਸਾਰੀਆਂ ਸਕਦੀਆਂ ਨੇ, ਪਰ ਪਰਮੇਸ਼ਰ ਜੀ ਨੂੰ ਨਹੀਂ ਕੋਈ ਚੁਕਾ ਸਕਦਾ। ਜਿੰਨੇ ਜ਼ੁਲਮੋ ਸਿਤਮ ਕਰ ਸਕਦਾ ਸੀ ਕਰਕੇ ਦੇਖੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਤਪਦੀ ਹੋਈ ਲੋਹ ਦੇ ਉੱਪਰ ਬਿਠਾਇਆ ਗਿਆ, ਰੇਤ ਨੂੰ ਇੰਨਾ ਗਰਮ ਕੀਤਾ ਗਿਆ, ਰੇਤ ਲਾਲ ਹੋ ਗਈ, ਜਿਸ ਦੇ ਵਿੱਚ ਦਾਣੇ ਵੀ ਭੁੱਜ ਜਾਣ। ਉਹ ਤੱਤਾ ਰੇਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਅਤੇ ਸਰੀਰ ਦੇ ਉੱਪਰ ਪਾਇਆ ਗਿਆ। ਇਸ ਪ੍ਰਕਾਰ ਵੱਡੇ ਭਾਰੀ ਕਹਿਰ ਤੇ ਜ਼ੁਲਮ ਸਤਿਗੁਰੂ ਜੀ ਦੇ ਉੱਪਰ ਕੀਤੇ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਰਹਿ ਕਰਕੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਮੁੱਖ ਉਚਾਰਦੇ ਹੋਏ ਪ੍ਰਸੰਨ ਚਿੱਤ ਨੇ। ਸਾਈ ਮੀਆਂ ਮੀਰ ਨੂੰ ਪਤਾ ਲੱਗਾ, ਚੱਲ ਕੇ ਆਇਆ। ਸਤਿਗੁਰੂ ਜੀ ਨੂੰ ਜਦੋਂ ਤੱਤੀ ਲੋਹ ਦੇ ਉੱਪਰ ਬੈਠਿਆ ਦੇਖਿਆ ਨਾ, ਸਹਾਰ ਨਾ ਸਕਿਆ, ਮੂਰਛਿਤ ਹੋ ਕੇ ਧਰਤੀ ਤੇ ਡਿੱਗਿਆ। ਸਤਿਗੁਰੂ ਜੀ ਨੇ ਚਰਨ ਸੁਹਾ ਕਰਕੇ ਹੋਸ਼ ਵਿੱਚ ਲਿਆਂਦਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ, ਮੈਂ ਇਸ ਦੀ ਹਕੂਮਤ ਖਤਮ ਕਰ ਦਿਆਂਗਾ, ਚੰਦੂ ਨੂੰ ਬਰਬਾਦ ਕਰ ਦਿਆਂਗਾ। ਮਹਾਰਾਜ, ਤੁਹਾਡੇ ਤੇ ਹੁੰਦੇ ਜ਼ੁਲਮੋ ਸਿਤਮ ਮੇਰੇ ਤੋਂ ਦੇਖੇ ਨਹੀਂ ਜਾਂਦੇ। ਤਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ, ਸਾਈ ਮੀਆਂ ਮੀਰ ਆਕਾਸ਼ ਵੱਲ ਨੂੰ ਦੇਖ। ਜਿਸ ਵੇਲੇ ਸਾਧ ਸੰਗਤ ਜੀ ਸਾਈ ਮੀਆਂ ਮੀਰ ਜੀ ਨੇ ਆਕਾਸ਼ ਨੂੰ ਤੱਕਿਆ ਨਾ, 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 84 ਸਿੱਧ, 52 ਵੀਰ, ਬੇਅੰਤ ਸ਼ਹੀਦੀ ਰੂਹਾਂ ਹੱਥ ਜੋੜ ਕੇ ਖੜੀਆਂ ਤਾਕਤਾਂ ਤੇ ਸ਼ਕਤੀਆਂ ਆਗਿਆ ਮੰਗਦੀਆਂ ਨੇ, ਗੁਰਦੇਵ ਜੀ ਸਾਨੂੰ ਆਗਿਆ ਦੇਵੋ, ਇਹਨਾਂ ਜ਼ਾਲਮਾਂ ਦਾ ਨਾਸ਼ ਕਰ ਦਿਆਂਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਆਗਿਆ ਨਾ ਦਿੱਤੀ। ਭਾਈ, ਇਹ ਸਾਡੀ ਖੇਡ ਹੈ, ਇਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰਿਆ ਜੇ ਅੱਜ ਅਸੀਂ ਤੱਤੀਆਂ ਲੋਹਾਂ ਤੇ ਨਾ ਬੈਠੇ, ਸੀਸ ਵਿੱਚ ਰੇਤਾ ਨਾ ਪਵਾਇਆ, ਪਾਣੀ ਦੇ ਵਿੱਚ ਉਬਾਲੇ ਨਾ ਖਾਧੇ,
ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਬੰਦ ਬੰਦ ਕਿਵੇਂ ਕਟਵਾਉਣਗੇ, ਫਿਰ ਸਾਡੇ ਸਿੱਖ ਚਰਖਣੀਆਂ ਤੇ ਕਿਵੇਂ ਚੜ੍ਹਦੇਗੇ, ਸਾਡੇ ਸਿੱਖ ਸਵਾ ਸਵਾ ਲੱਖ ਦੇ ਨਾਲ ਕਿਵੇਂ ਲੜਦੇਗੇ, ਸਾਡੇ ਸਿੱਖ ਰੰਬੀਆਂ ਦੇ ਨਾਲ ਖੋਪੜ ਕਿਵੇਂ ਲਹਾਉਣਗੇ, ਆਰਿਆਂ ਦੇ ਨਾਲ ਤਨ ਨੂੰ ਕਿਵੇਂ ਚਰਾਉਣਗੇ। ਸਤਿਗੁਰਾਂ ਨੇ ਬਚਨ ਕੀਤਾ, ਸਾਡੀ ਸ਼ਹੀਦੀ ਤੋਂ ਸਿੱਖਿਆ ਲੈ ਕੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਦਾ ਸਿਦਕ ਤੇ ਸੱਚ ਸਿੱਖਾਂ ਨੇ ਸਾਡੇ ਤੋਂ ਸਿੱਖਣਾ। ਇਸ ਕਰਕੇ ਇਹ ਸਿੱਖਾਂ ਵਾਸਤੇ ਪੂਰਨੇ ਪਾ ਰਹੇ ਹਾਂ। ਕੋਈ ਸਾਡੀ ਦੇ ਖੇਡ ਦੇ ਅੰਦਰ ਦਖਲ ਅੰਦਾਜ਼ੀ ਨਾ ਕਰੇ। ਸਾਧ ਸੰਗਤ ਜੀ ਦੀਵਾਨ ਚੰਦੂ ਦੀ ਨੂੰ, ਜੋ ਇੱਕ ਸਿੱਖ ਦੀ ਬੱਚੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਨਾ ਠੰਡਾ ਸ਼ੀਤਲ ਜਲ ਵਿੱਚ ਮਿੱਠਾ ਪਾ ਕਰਕੇ ਤੇ ਦੁੱਧ ਪਾ ਕੇ ਸਤਿਗੁਰੂ ਜੀ ਦੇ ਛਕਾਉਣ ਵਾਸਤੇ ਲੈ ਕੇ ਆਈ ਹੈ। ਪਹਿਰੇਦਾਰਾਂ ਦਾ ਸਖਤ ਪਹਿਰਾ ਸੀ, ਅੱਗੇ ਨਹੀਂ ਲੰਘਣ ਦਿੰਦੇ। ਆਪਣੇ ਕੀਮਤੀ ਜ਼ੇਵਰ ਰਿਸ਼ਵਤ ਵਜੋਂ ਉਹਨਾਂ ਨੂੰ ਦਿੱਤੇ ਕਿ ਮੈਨੂੰ ਸਤਿਗੁਰੂ ਜੀ ਦੇ ਦੀਦਾਰ ਕਰ ਲੈਣ ਦਿਓ, ਗਹਿਣੇ ਕੁਰਬਾਨ। ਇਸੇ ਪ੍ਰਕਾਰ ਜੇਵਰ ਕੁਰਬਾਨ, ਸਤਿਗੁਰੂ ਜੀ ਦੇ ਪਲ ਭਰ ਵੀ ਦਰਸ਼ਨ ਹੋ ਜਾਣ, ਇਹ ਗਹਿਣੇ ਤੇ ਕੀ ਜ਼ਿੰਦਗੀ ਵੀ ਕੁਰਬਾਨ। ਆ ਕਰਕੇ ਸਤਿਗੁਰਾਂ ਦੇ ਦੀਦਾਰ ਕੀਤੇ, ਚਰਨਾਂ ਤੇ ਢਹਿ ਪਈ, ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਸਿੱਖ ਦੀ ਧੀ ਹਾਂ, ਪਰ ਪਤਾ ਨਹੀਂ ਪੂਰਬਲੇ ਜਨਮਾਂ ਦਾ ਕਿਹੜਾ ਮਾੜਾ ਕਰਮ ਅੱਗੇ ਆ ਗਿਆ ਜੋ ਇਸ ਦੁਸ਼ਟ ਦੇ ਬੇਟੇ ਨੂੰ ਵਿਆਹੀ ਗਈ ਹਾਂ। ਸੱਚੇ ਪਾਤਸ਼ਾਹ ਜਿਸ ਦਿਨ ਤੋਂ ਆਪ ਜੀ ਬਾਰੇ ਸੁਣਿਆ ਨਾ ਕਿ ਆਪ ਜੀ ਇਸ ਦੀ ਕੈਦ ਵਿੱਚ, ਉਸ ਸਿੱਖ ਦੀ ਬੱਚੀ ਨੇ ਆਖਿਆ, ਮਹਾਰਾਜ ਮੈਂ ਵੀ ਅੰਨ ਜਲ ਨਹੀਂ ਛਕਿਆ, ਮੈਂ ਵੀ ਉਦੋਂ ਦਾ ਤਿਆਗ ਦਿੱਤਾ ਜਦੋਂ ਤੋਂ ਮੈਂ ਆਪ ਜੀ ਦਾ ਪ੍ਰਣ ਸੁਣਿਆ ਕਿ ਆਪ ਜੀ ਨੇ ਪ੍ਰਣ ਕੀਤਾ ਇਸ ਦੁਸ਼ਟ ਦੇ ਘਰ ਦਾ ਅੰਨ ਜਲ ਨਹੀਂ ਛਕਣਾ। ਮਹਾਰਾਜ ਮੈਂ ਵੀ ਨਹੀਂ ਛਕਿਆ, ਮੈਂ ਵੀ ਤਿਆਗ ਦਿੱਤਾ, ਮੈਂ ਸਿੱਖ ਦੀ ਬੱਚੀ ਹਾਂ, ਮੈਨੂੰ ਜ਼ਾਲਮ ਦੀ ਨੋਹ ਜਾਣ ਕੇ ਨਹੀਂ, ਆਪਣੇ ਸਿੱਖ ਦੀ ਧੀ ਜਾਣ ਕੇ ਮਹਾਰਾਜ ਮੇਰੀ ਇਹ ਸੇਵਾ ਪ੍ਰਵਾਨ ਕਰੋ, ਇਹ ਠੰਡਾ ਮਿੱਠਾ ਤੇ ਸ਼ੀਤਲ ਜਲ ਛਕ ਲਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਧਰਮ ਸਪੁੱਤਰੀ ਅਸੀਂ ਪ੍ਰਣ ਕੀਤਾ ਜ਼ਾਲਮ ਦੇ ਘਰ ਦਾ ਕੁਝ ਵੀ ਨਹੀਂ ਛਕਣਾ, ਹੈ ਤੇ ਇਹ ਵੀ ਜ਼ਾਲਮ ਦੇ ਘਰ ਦਾ ਨਾ, ਇਸ ਕਰਕੇ ਨਹੀਂ ਛਕਣਾ। ਉਸ ਸਿੱਖ ਪੁੱਤਰੀ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਮੇਰਾ ਭਲਾ ਕਿਵੇਂ ਹੋਵੇ, ਮਹਾਰਾਜ ਮੇਰੀ ਸੇਵਾ ਕਿਵੇਂ ਪ੍ਰਵਾਨ ਹੋਵੇ, ਕਿਰਪਾ ਕਰੋ ਮੇਰੀ ਸੇਵਾ ਪ੍ਰਵਾਨ ਕਰੋ। ਤੇ ਸਤਿਗੁਰਾਂ ਨੇ ਬਚਨ ਕੀਤਾ, ਧਰਮ ਸਪੁੱਤਰੀ ਤੇਰੀ ਸੇਵਾ ਪ੍ਰਵਾਨ, ਤੇਰੀ ਸੇਵਾ ਇੰਨੀ ਵਧੇਗੀ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸਦਾ ਲੱਗਦੀਆਂ ਰਹਿਣਗੀਆਂ। ਸਾਧ ਸੰਗਤ ਜੀ ਇਸ ਪ੍ਰਕਾਰ ਜੋ ਸਤਿਗੁਰਾਂ ਦੀ ਪਾਵਨ ਸ਼ਹਾਦਤ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੱਗਦੀਆਂ ਨੇ ਨਾ, ਇਹ ਸਿੱਖ ਦੀ ਸਪੁੱਤਰੀ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜਲ ਹਾਜ਼ਰ ਸੀ ਜੋ ਲੱਖਾਂ ਕਰੋੜਾਂ ਗੁਣਾ ਵਧਿਆ ਤੇ ਵੱਧਦਾ ਹੀ ਰਹੇਗਾ। ਫਿਰ ਤਿਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਜ਼ਾਲਮ ਦੇ ਘਰ ਵਿੱਚ ਇਸ ਸਰੀਰ ਨੂੰ ਮੈਂ ਵੀ ਨਹੀਂ ਰੱਖਣਾ ਚਾਹੁੰਦੀ, ਮਹਾਰਾਜ ਮੈਨੂੰ ਵੀ ਸੱਚਖੰਡ ਲੈ ਚੱਲੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਧਰਮ ਸਪੁੱਤਰੀ ਕੱਲ੍ਹ ਦੇ ਸੂਰਜ ਤੋਂ ਬਾਅਦ ਤੀਜਾ ਸੂਰਜ ਤੂੰ ਚੜ੍ਹਦਾ ਨਹੀਂ ਦੇਖੇਗੀ, ਅਸਾਂ ਸੱਚਖੰਡ ਚਲੇ ਜਾਣਾ। ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਨੂੰ ਵੀ ਆਪਣੀ ਸਪੁੱਤਰੀ ਜਾਣ ਕੇ ਨਾਲ ਲੈ ਜਾਇਓ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਧਰਮ ਸਪੁੱਤਰੀ ਤੈਨੂੰ ਵੀ ਆਪਣੇ ਨਾਲ ਸੱਚਖੰਡ ਲੈ ਕਰਕੇ ਜਾਵਾਂਗੇ। ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਜ਼ੁਲਮ ਕੀਤੇ ਗਏ ਤੇ ਅੱਜ ਦੇ ਦਿਨ ਵਾਸਤੇ ਫਿਰ ਚੰਦੂ ਨੇ ਵਿਸ਼ੇਸ਼ ਤਿਆਰੀ ਬੀਤੇ ਕੱਲ ਦੀ ਰਾਤਰੀ ਨੂੰ ਕਰ ਲਈ ਸੀ। ਸਾਧ ਸੰਗਤ ਜੀ ਤਾਜ਼ਾ ਚੰਮ ਗਊ ਦਾ ਮੰਗਾ ਲਿਆ, ਕਹਿਣ ਲੱਗਾ ਗਊ ਦੇ ਚੰਮ ਦੇ ਵਿੱਚ ਮੜ ਕੇ ਧੁੱਪੇ ਰੱਖਾਂਗਾ, ਜਿਸ ਦਾ ਧਰਮ ਭ੍ਰਿਸ਼ਟ ਕਰਨਾ ਹੋਵੇ ਨਾ ਉਸ ਨੂੰ ਇਹ ਸਜ਼ਾ ਦਿੱਤੀ ਜਾਇਆ ਕਰਦੀ ਸੀ ਕਿ ਗਊ ਦੇ ਚੰਮ ਵਿੱਚ ਮੜ ਕਰਕੇ। ਸਾਧ ਸੰਗਤ ਜੀ ਇਸੇ ਪ੍ਰਕਾਰ ਇਹ ਬਾਦਸ਼ਾਹੀ ਸਜ਼ਾਵਾਂ ਸਨ, ਕਿੰਨਿਆਂ ਨੂੰ ਗਧੇ ਦੇ ਚੰਮ ਵਿੱਚ ਮੜਿਆ ਜਾਂਦਾ ਸੀ, ਕਿੰਨਿਆਂ ਨੂੰ ਹੋਰਨਾਂ ਪਸ਼ੂਆਂ ਦੇ ਚੰਮ ਵਿੱਚ ਮੜ ਕੇ ਸਿਉਂ ਕੇ ਧੁੱਪੇ ਰੱਖ ਦਿੱਤਾ ਜਾਂਦਾ ਸੀ। ਧੁੱਪ ਦੇ ਬਲ ਦੇ ਨਾਲ, ਸੇਕ ਦੇ ਨਾਲ ਜਿਵੇਂ ਜਿਵੇਂ ਚਮੜਾ ਸੁੰਗੜਦਾ ਸੀ ਨਾ, ਵਿੱਚ ਸੀਤਾ ਹੋਇਆ ਜਿਹੜਾ ਬੰਦਾ ਸੀ ਉਸਦਾ ਸਰੀਰ ਇਕੱਠਾ ਹੁੰਦਾ ਜਾਂਦਾ ਸੀ। ਸਾਧ ਸੰਗਤ ਜੀ ਅਤਿਅੰਤ ਦੁਖੀ ਹੋ ਕੇ ਉਹ ਮਰਦਾ ਸੀ। ਤੇ ਸਤਿਗੁਰੂ ਜੀ ਦੇ ਵਾਸਤੇ ਫਿਰ ਦੀਵਾਨ ਚੰਦੂ ਨੇ ਆਖਿਆ, ਗਾਂ ਦੇ ਚੰਮ ਵਿੱਚ ਮੜ ਕੇ ਧੁੱਪੇ ਰੱਖੇ ਜਾਵੋਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੀਰ, ਸਾਰੇ ਸਰੀਰ ਤੇ ਫਲੂਹੇ ਪੈ ਚੁੱਕੇ ਨੇ, ਤੱਤੀ ਤਵੀ ਦੇ ਉੱਪਰ ਬੈਠਣ ਕਰਕੇ ਸਤਿਗੁਰਾਂ ਦੇ ਪਾਵਨ ਚਰਨ ਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਲੱਤਾਂ ਨੇ ਨਾ, ਚਮੜੀ ਘਲ ਗਈ, ਢਲ ਗਈ ਏ, ਸੜ ਗਈ ਏ, ਜਿਹੜੀ ਸਾਧ ਸੰਗਤ ਜੀ ਸਰੀਰ ਦੇ ਅੰਦਰ ਪਾਵਨ ਚਰਬੀ ਸੀ ਸੋ ਲੋਹ ਦੇ ਉੱਪਰ ਘਿਓ ਦੇ ਵਾਂਗੂ ਕੱਢ ਗਈ ਏ, ਸਤਿਗੁਰਾਂ ਦੇ ਪਾਵਨ ਸਰੀਰ ਦੀਆਂ ਅਸਥੀਆਂ ਜਿਹੜੀਆਂ ਨੇ ਨਾ ਉਹ ਨਜ਼ਰ ਆਉਂਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਅੱਜ ਦੀ ਸਵੇਰ ਜਦੋਂ ਦੀਵਾਨ ਚੰਦੂ ਨੇ ਆ ਕੇ ਆਖਿਆ ਨਾ, ਜੇ ਅੱਜ ਵੀ ਬੇਟੀ ਦਾ ਨਾਤਾ ਪ੍ਰਵਾਨ ਨਾ ਕੀਤਾ ਤੇ ਗਾਂ ਦੇ ਚੰਮ ਵਿੱਚ ਮੜ ਕੇ ਧੁੱਪੇ ਸੁੱਟੇ ਜਾਓਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਵਚਨ ਕੀਤਾ, ਕਹਿਣ ਲੱਗੇ ਅਸੀਂ ਰਾਵੀ ਨਦੀ ਦਾ ਇਸ਼ਨਾਨ ਕਰਨਾ ਚਾਹੁੰਦੇ ਹਾਂ। ਦੀਵਾਨ ਚੰਦੂ ਬੜਾ ਖੁਸ਼ ਹੋਇਆ, ਕਹਿੰਦਾ ਆਹ ਵਾਲਾ ਖਿਆਲ ਤੇ ਮੇਰੇ ਮਨ 'ਚ ਆਇਆ ਹੀ ਨਹੀਂ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਛਾਲੇ ਪਏ ਨੇ, ਸਰੀਰ ਦਾ ਬਹੁਤ ਸਾਰਾ ਹਿੱਸਾ ਸੜ ਚੁੱਕਿਆ, ਜਲ ਚੁੱਕਿਆ। ਜੇ ਇਸ ਅਵਸਥਾ ਵਿੱਚ ਠੰਡੇ ਪਾਣੀ 'ਚ ਪ੍ਰਵੇਸ਼ ਕਰਨਗੇ ਤੇ ਹੋਰ ਵੀ ਬਹੁਤੇ ਦੁਖੀ ਹੋਣਗੇ। ਖੁਸ਼ ਹੋ ਕਰਕੇ ਛਪਾਈ ਨਾਲ ਤੋਰੇ, ਨਾਲੇ ਪ੍ਰਸੰਨ ਹੋ ਗਿਆ ਕਿ ਅੱਜ ਸਤਿਗੁਰੂ ਜੀ ਨੇ ਇਨਕਾਰ ਨਹੀਂ ਕੀਤਾ। ਜ਼ਰੂਰ ਪਰ ਜ਼ਰੂਰ ਤੇ ਇਸਦੀ ਬੇਟੀ ਦਾ ਨਾਤਾ ਆਪਣੇ ਸਾਹਿਬਜ਼ਾਦੇ ਜਗਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਪ੍ਰਵਾਨ ਕਰ ਲੈਣਗੇ। ਇਵੇਂ ਜਾਣ ਕੇ ਨਾ ਸਾਧ ਸੰਗਤ ਜੀ ਆਪਣੀ ਹਵੇਲੀ ਦਾ ਇਸਨੇ ਪਿਛਲਾ ਦਰਵਾਜ਼ਾ ਖੁਲਵਾਇਆ, ਨਾਲ ਸਿਪਾਹੀ ਭੇਜੇ ਨੇ, ਕਹਿੰਦਾ ਦੇਖਣਾ ਕਿਧਰੇ ਸਿੱਖ ਆ ਕੇ ਛੁਡਾ ਕੇ ਨਾ ਲੈ ਜਾਣ, ਸ਼ਸਤਰ ਹੱਥ ਵਿੱਚ ਫੜ ਕੇ ਰੱਖਣੇ ਨੇ, ਸਾਵਧਾਨਤਾ ਦੇ ਨਾਲ ਜਾਣਾ ਤੇ ਇਸ਼ਨਾਨ ਕਰਕੇ ਵਾਪਸ ਕਰਵਾ ਕੇ ਵਾਪਸ ਹਵੇਲੀ ਦੇ ਵਿੱਚ ਲੈ ਕੇ ਆਉਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਗਏ ਹੋਏ ਸਿੱਖ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਪਰਾਗਾ ਜੀ, ਬਾਬਾ ਬਿਧੀ ਚੰਦ ਸਾਹਿਬ ਜੀ, ਪੰਜੇ ਸਿੱਖ ਨਾਲ ਚੱਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਦਰੇ ਦੇ ਨਾਲ ਆਪਣੇ ਪਾਵਨ ਸਰੀਰ ਨੂੰ ਬੁੱਕਲ ਮਾਰ ਕੇ ਢੱਕਿਆ ਹੈ, ਚਰਨਾਂ ਦੇ ਨਾਲ ਚੱਲਦੇ ਨੇ। ਭਾਈ ਪ੍ਰਾਣਾ ਜੀ ਦੇ ਮੋਢੇ ਤੇ ਹੱਥ ਰੱਖ ਕੇ ਸਤਿਗੁਰੂ ਜੀ ਚੱਲ ਰਹੇ ਨੇ। ਇਸ ਪ੍ਰਕਾਰ ਜਦੋਂ ਰਾਵੀ ਦਰਿਆ ਵੱਲ ਨੂੰ ਜਾਂਦੇ ਨੇ ਨਾ, ਲਾਹੌਰ ਦੀਆਂ ਸੰਗਤਾਂ ਤੇ ਸਿੱਖ ਜੋ ਉਸ ਸਮੇਂ ਤੋਂ ਦੀਵਾਨ ਚੰਦੂ ਦੀ ਹਵੇਲੀ ਦੇ ਦੁਆਲੇ ਸਨ ਕਿ ਸਤਿਗੁਰਾਂ ਦੇ ਦਰਸ਼ਨ ਹੋਣ, ਦਰਸ਼ਨ ਨਹੀਂ ਸਨ ਹੋ ਰਹੇ, ਹੁਣ ਸਤਿਗੁਰਾਂ ਦੇ ਦਰਸ਼ਨ ਹੁੰਦੇ ਨੇ, ਪਰ ਸਿਪਾਹੀ ਸੰਗਤਾਂ ਨੂੰ ਝਿੜਕ ਝਿੜਕ ਕੇ ਪਿੱਛੇ ਕਰਦੇ ਨੇ। ਸਤਿਗੁਰਾਂ ਨੇ ਜਾ ਕਰਕੇ ਰਾਵੀ ਜਲ ਦੇ ਉੱਪਰ ਇਸ਼ਨਾਨ ਕੀਤਾ ਹੈ। ਪਹਿਲਾਂ ਠੰਡੇ ਸੀਤਲ ਜਲ ਦੇ, ਸੁੱਚੇ ਦਲ ਜਲ ਦੇ, ਸਵੱਛ ਜਲ ਦੇ ਬਹੁਤ ਸਾਲੇ ਚੁਲੇ ਸਤਿਗੁਰੂ ਜੀ ਨੇ ਕੀਤੇ, ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਸੁੰਦਰ ਆਸਣ ਸਿੱਖਾਂ ਨੇ ਵਿਛਾਇਆ ਹੈ, ਸਤਿਗੁਰੂ ਜੀ ਦੇ ਚੁਫੇਰੇ ਸਿੱਖ ਬੈਠੇ ਨੇ। ਸਤਿਗੁਰੂ ਜੀ ਨੇ ਆਗਿਆ ਕੀਤੀ, ਸਾਨੂੰ ਜਪਜੀ ਸਾਹਿਬ ਜੀ ਦੇ ਪਾਠ ਸਰਵਣ ਕਰਾਓ। ਫਿਰ ਪੰਜ ਪਾਠ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਸ੍ਰੀ ਜਪਜੀ ਸਾਹਿਬ ਜੀ ਦੇ ਸਰਵਣ ਕਰਵਾਏ ਗਏ। ਫਿਰ ਸਤਿਗੁਰਾਂ ਨੇ ਸਿੱਖਾਂ ਦੇ ਤਾਈ ਆਗਿਆ ਕੀਤੀ, ਸਿੱਖੋ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਜਾ ਕੇ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਸਾਡਾ ਹੁਕਮ ਸੁਣਾ ਦੇਣਾ। ਹੁਣ ਤਖ਼ਤ ਰਚਨੇ ਨੇ, ਗੁਰਤਾ ਗੱਦੀ ਤੇ ਹੀ ਨਹੀਂ ਬਲਕਿ ਤਖ਼ਤ ਦੇ ਉੱਪਰ ਸੁਭਾਏਮਾਨ ਹੋਣਾ ਹੈ, ਸ਼ਸਤਰ ਧਾਰਨ ਕਰਨੇ ਨੇ, ਫੌਜਾਂ ਭਰਤੀ ਕਰਨੀਆਂ ਨੇ, ਇਸੇ ਪ੍ਰਕਾਰ ਜ਼ੁਲਮ ਹਕੂਮਤ ਦੇ ਨਾਲ ਮੱਥਾ ਲਾਉਣਾ ਤੇ ਜ਼ੁਲਮ ਦਾ ਨਾਸ਼ ਕਰਨਾ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਕੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਆਪ ਕੌਤਕ ਵਰਤਾਇਆ, ਚਾਦਰੇ ਦੇ ਨਾਲ ਸਰੀਰ ਨੂੰ ਸਾਰੇ ਨੂੰ ਢੱਕ ਕੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ ਹੈ, ਕਿਉਂਕਿ ਸਰੀਰ ਇੰਨਾ ਜ਼ਿਆਦਾ ਜ਼ਰਜ਼ਰਾ ਹੋ ਚੁੱਕਾ ਸੀ, ਇੰਨਾ ਜ਼ਿਆਦਾ ਜਲ ਚੁੱਕਿਆ ਸੀ, ਇਸ ਨੂੰ ਹੁਣ ਰੱਖਣਾ ਸੰਭਵ ਨਹੀਂ ਸੀ। ਭਾਵੇਂ ਸਤਿਗੁਰੂ ਜੀ ਸਰਬ ਕਲਾ ਸਮਰੱਥ ਕੁਛ ਵੀ ਕਰ ਸਕਦੇ ਸਨ, ਪਰ ਫਿਰ ਇਹ ਗੱਲ ਪ੍ਰਚਲਿਤ ਹੋਣੀ ਸੀ ਕਿ ਸਤਿਗੁਰੂ ਜੀ ਨੇ ਸਰੀਰ ਨੂੰ ਕਰਾਮਾਤ ਨਾਲ ਠੀਕ ਕੀਤਾ ਤੇ ਕਰਾਮਾਤ ਦਿਖਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ੁਲਮੋ ਸਿਤਮ ਨੂੰ ਬਿਨਾਂ ਕਰਾਮਾਤ ਦਿਖਾਏ ਤੋਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆਂ ਅੱਜ ਦੇ ਦਿਨ ਸ਼ਹਾਦਤ ਪ੍ਰਾਪਤ ਕੀਤੀ ਹੈ। ਸਾਧ ਸੰਗਤ ਜੀ, ਲਾਹੌਰ ਦੀਆਂ ਬਹੁਤ ਸਾਰੀਆਂ ਸੰਗਤਾਂ ਵੀ ਆਈਆਂ ਨੇ। ਫਿਰ ਵੱਡੀ ਸਾਰੀ ਚਿਖਾ ਚੰਦਨ ਦੀ ਲੱਕੜ ਦੀ ਬਣਾਈ ਗਈ ਹੈ, ਸਤਿਗੁਰਾਂ ਨੂੰ ਨਵੀਨ ਅਤੇ ਬੜੇ ਕੀਮਤੀ ਸਵੱਛ ਵਸਤਰ ਪਹਿਨਾਏ ਗਏ ਨੇ। ਫਿਰ ਚੰਦਨ ਦੀ ਚਿਖਾ ਤੇ ਰੱਖ ਕੇ ਆਪ ਜੀਆਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਰਕੇ ਗੁਰਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਦੇ ਨੇ। ਆ ਕੇ ਸਤਿਗੁਰਾਂ ਦਾ ਸੁਨੇਹਾ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਦਿੱਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਰਚਿਆ, ਦੋ ਸ੍ਰੀ ਸਾਹਿਬਾਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸਿੱਖ ਕੌਮ ਨੂੰ ਜਥੇਬੰਦਕ ਰੂਪ ਦੇ ਅੰਦਰ ਸ਼ਸਤਰ ਧਾਰੀ ਕੀਤਾ ਤੇ ਜ਼ੁਲਮ ਹਕੂਮਤ ਦੀਆਂ, ਜ਼ਾਲਮ ਹਾਕਮਾਂ ਦੀਆਂ ਯੁੱਧ ਭੂਮੀ ਦੇ ਅੰਦਰ ਗੋਡੀਆਂ ਲਵਾ ਦਿੱਤੀਆਂ। ਸਾਧ ਸੰਗਤ ਜੀ, ਅੱਜ ਦੇ ਦਿਨ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਕਾਰਨਾਂ ਦੇ ਹੁੰਦਿਆਂ ਹੋਇਆਂ, ਵੱਡਾ ਕਾਰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਅਖੰਡ ਰੱਖਣਾ। ਜੇ ਚਾਹੁੰਦੇ ਤੇ ਦੋ ਪੰਕਤੀਆਂ ਮੁਹੰਮਦ ਸਾਹਿਬ ਦੀ ਸਿਫਤ ਦੀਆਂ ਪਾ ਦਿੰਦੇ, ਪਰ ਸਤਿਗੁਰਾਂ ਨੇ ਵਚਨ ਕੀਤਾ ਅਖੰਡ ਬਾਣੀ ਹੈ, ਧੁਰਕੀ ਬਾਣੀ ਹੈ, ਫੇਰ ਬਦਲ ਨਹੀਂ ਹੋ ਸਕਦਾ। ਇਸੇ ਕਰਕੇ ਸਤਿਗੁਰੂ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਬਹੁਤ ਸੂਰਮੇ ਤੇ ਪਵਿੱਤਰ ਰੂਹਾਂ ਸ਼ਹੀਦ ਪਹਿਲਾਂ ਵੀ ਹੋਈਆਂ ਨੇ, ਮਹਾਂਪੁਰਖਾਂ ਨੂੰ ਵੀ ਸ਼ਹੀਦ ਕੀਤਾ ਜਾਂਦਾ ਰਿਹਾ ਪਹਿਲਾਂ ਵੀ, ਸੰਤਾਂ ਭਗਤਾਂ ਨੂੰ ਵੀ, ਪਰ ਕਿਸੇ ਨੂੰ ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ ਨਾ ਮਿਲਿਆ। ਸਤਿਗੁਰੂ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਤਾਂ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਨਾ, ਉਹਨਾਂ ਕੋਲ ਕੋਈ ਦੂਸਰਾ ਰਸਤਾ ਨਹੀਂ ਸੀ ਕਿ ਕਿਸੇ ਦੂਸਰੇ ਰਸਤੇ ਤੇ ਚੱਲ ਕੇ ਆਪਣੀ ਜਾਨ ਬਚਾ ਲੈਣ। ਉਹਨਾਂ ਨੂੰ ਕਤਲ ਕਰਨੇ ਦਾ, ਸ਼ਹੀਦ ਕਰਨੇ ਦਾ ਹੁਕਮ ਦੇ ਦਿੱਤਾ, ਉਹਨਾਂ ਨੂੰ ਸ਼ਹੀਦੀ ਦੇਣੀ ਹੀ ਪੈਣੀ ਸੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੋਰ ਰਸਤੇ ਸਨ। ਪਹਿਲਾ ਰਸਤਾ ਸੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਮੁਹੰਮਦ ਸਾਹਿਬ ਦੀ ਸਿਫਤ ਦੀਆਂ ਕੁਝ ਪੰਕਤੀਆਂ ਦੋ ਲਾਈਨਾਂ ਪਾ ਦਿੰਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਿਹਾ ਕੀਤਾ ਜਾਂਦਾ। ਰੰਚਕ ਮਾਤਰ ਵੀ ਕਸ਼ਟ ਨਾ ਝੱਲਣਾ ਪੈਂਦਾ ਤੇ ਸ਼ਹੀਦੀ ਨਾ ਦੇਣੀ ਪੈਂਦੀ। ਦੂਸਰਾ ਮਾਰਗ ਸੀ ਦੀਵਾਨ ਚੰਦੂ ਦੀ ਬੇਟੀ ਦਾ ਨਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਪ੍ਰਵਾਨ ਕਰ ਲੈਂਦੇ ਤੇ ਇੰਨੇ ਜ਼ੁਲਮੋ ਸਿਤਮ ਨਾ ਸਹਾਰਨੇ ਪੈਂਦੇ, ਸ਼ਹਾਦਤ ਨਾ ਦੇਣੀ ਪੈਂਦੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਨਿਆਵੀ ਜੀਵਾਂ ਵਾਂਗੂ ਜਾਨ ਬਚਾਉਣ ਦਾ ਰਸਤਾ ਨਹੀਂ ਲੱਭਿਆ, ਕਿਉਂਕਿ ਪਰਮ ਜੋਤ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਭਿਲਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਰੀਰ ਦੀ ਮਰਿਆਦਾ, ਸੰਸਾਰ ਦੀ ਮਰਿਆਦਾ ਪੂਰੀ ਕਰਨ ਵਾਸਤੇ ਸਰੀਰ ਦਾ ਤੇ ਇੱਕ ਦਿਨ ਪਰਿਤਿਆਗ ਕਰਨਾ ਹੀ ਸੀ, ਸੋ ਸ਼ਹਾਦਤ ਦੇ ਕਰਕੇ ਪਰਿਤਿਆਗ ਕੀਤਾ। ਪਰ ਸਾਧ ਸੰਗਤ ਜੀ ਦੂਸਰਾ ਮਾਰਗ ਦੁਨਿਆਵੀ ਦ੍ਰਿਸ਼ਟੀ ਦੇ ਨਾਲ ਜਾਨ ਬਚਾਉਣ ਵਾਲਾ ਨਹੀਂ ਲੱਭਿਆ। ਸਤਿਗੁਰੂ ਜੀ ਜ਼ੁਲਮਾਂ ਤੋਂ ਸਿਤਮਾਂ ਤੋਂ ਕਸ਼ਟਾਂ ਤੋਂ ਬਚ ਸਕਦੇ ਸਨ, ਜਾਨ ਬਚਾ ਸਕਦੇ ਸਨ, ਪਰ ਗਰੀਬ ਨਿਵਾਜ ਸਾਹਿਬ ਜੀ ਨੇ ਆਪ ਜਾਣ ਬੁੱਝ ਕੇ ਭਾਵ ਜ਼ੁਲਮੋ ਸਿਤਮ ਦਾ ਮੁਕਾਬਲਾ ਕਰਦਿਆਂ ਹੋਇਆਂ, ਗੁਰਬਾਣੀ ਵਿੱਚ ਫੇਰ ਬਦਲ ਨਾ ਕਰਦਿਆਂ ਹੋਇਆਂ ਤੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਦੁਸ਼ਟ ਚੰਦੂ ਦੀ ਬੇਟੀ ਦਾ ਨਾਤਾ ਨਾ ਪ੍ਰਵਾਨ ਕਰਦਿਆਂ ਹੋਇਆਂ ਸ਼ਹਾਦਤ ਦਾ ਮਾਰਗ ਆਪ ਚੁਣਿਆ। ਇਸ ਕਰਕੇ ਆਪ ਜੀਆਂ ਨੂੰ ਕਿਹਾ ਜਾਂਦਾ ਸ਼ਹੀਦਾਂ ਦੇ ਸਿਰਤਾਜ। ਐਸੇ ਸ਼ਹੀਦਾਂ ਦੇ ਸਿਰਤਾਜ ਪਰਮ ਦਿਆਲੂ ਜੀ, ਕਿਰਪਾਲੂ ਜੀ, ਵੱਡੇ ਧੀਰਜਧਾਰੀ ਜੀ, ਪਰਉਪਕਾਰੀ ਜੀ, ਆਪਣੀ ਪਾਵਨ ਸ਼ਹਾਦਤ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲੇ, ਸ੍ਰੀ ਸੰਤੋਖਸਰ ਸਾਹਿਬ, ਰਾਮਸਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੱਕਿਆ ਕਰਨ ਵਾਲੇ, ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਵਾਲੇ, ਮਹਾਨ ਗੁਰਬਾਣੀ ਦੇ ਰਚੇਤਾ ਬਾਰਹ ਮਾਹਾ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਸਮੇਤ ਬੇਅੰਤ ਗੁਰਬਾਣੀ ਦੀ ਰਚਨਾ ਕਰਨ ਵਾਲੇ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਜੇਠ ਸੁਦੀ ਚੌਥ ਤੇ ਸਾਧ ਸੰਗਤ ਜੀ 1663 ਬਿਕਰਮੀ ਨੂੰ ਅੱਜ ਦੇ ਦਿਨ ਦੇ ਪਹਿਲੇ ਪੈਰ ਆਪਣੀ ਪਾਵਨ ਸ਼ਹਾਦਤ ਦੇਣਾ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅਦੁੱਤੀ ਸ਼ਹਾਦਤ ਨੂੰ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਪ੍ਰਣਾਮ, ਜ਼ੁਹਾਰ, ਨਮਸਕਾਰ, ਗੁਰਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ ਕਿਰਪਾਲਤਾ ਕਰਕੇ ਪਿਆਰੀ ਗੁਰਸਿੱਖੀ ਬਖਸ਼ੋ। ਗਰੀਬ ਨਿਵਾਜ ਸਾਹਿਬ ਜੀ ਗੁਰਬਾਣੀ ਦੀ ਅਖੰਡਤਾ ਵਾਸਤੇ ਆਪ ਜੀਆਂ ਨੇ ਪਾਵਨ ਸ਼ਹਾਦਤ ਦਿੱਤੀ ਏ। ਇਸ ਪਾਵਨ ਗੁਰਬਾਣੀ ਦਾ ਸਤਿਕਾਰ ਅਤੇ ਸਨਮਾਨ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਇਸ ਗੁਰਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਪੜ੍ਹਦੇ ਸੁਣਦੇ ਉਚਾਰਦੇ ਵਿਚਾਰਦੇ ਆਪਣੇ ਜੀਵਨ ਨੂੰ ਸਫਲਿਆ ਕਰਦਿਆਂ ਆਪ ਜੀ ਦੀ ਗੁਰਸਿੱਖੀ ਨੂੰ ਪਰਪੱਕਤਾ ਦੇ ਨਾਲ ਨਿਭਾ ਸਕੀਏ। ਸਾਨੂੰ ਕਿਰਪਾਲਤਾ ਕਰਕੇ ਮਹਾਰਾਜ ਐਸੀ ਬਖਸ਼ਿਸ਼ ਕਰਕੇ ਚਰਨਾਂ ਦੇ ਨਾਲ ਜੋੜ ਲੈਣਾ ਕਰੋ ਜੀ। ਸਾਧ ਸੰਗਤ ਜੀ ਰਹਿੰਦੇ ਕੁਝ ਕੁ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ ਜੀ। ਪਿਆਰ ਦੇ ਨਾਲ

0: ਮਾਣ ਪੁਰਖ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਅੰਦਰ ਹਰ ਪ੍ਰਾਣੀ ਅਤੇ ਹਰ ਚੀਜ਼ ਦਾ, ਹਰ ਵਸਤੂ ਦਾ ਆਪਣਾ ਸੁਭਾਅ ਅਤੇ ਆਪਣਾ ਗੁਣ ਹੋਇਆ ਕਰਦਾ। ਮਹਾਰਾਜ, ਆਪ ਜੀ ਸਦਾ ਵਾਹਿਗੁਰੂ ਜੀ ਦਾ ਨਾਮ ਜਪਣ ਦੀ ਤਾਕੀਦ ਕਰਦੇ ਹੋ, ਉਪਦੇਸ਼ ਦਿੰਦੇ ਹੋ, ਕਿਰਪਾਲਤਾ ਕਰਕੇ ਦੱਸੋ ਨਾਮ ਦਾ ਗੁਣ, ਨਾਮ ਦਾ ਸੁਭਾਅ ਕਿਹੋ ਜਿਹਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ।
1: ਹੇ
0: ਭਾਈ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੀ ਜਿਹੜੀ ਗਾਤ, ਜਿਹੜੀ ਮਰਿਆਦਾ ਹੈ ਨਾ, ਉਹ ਸੀਤਲਤਾ ਦੇਣ ਵਾਲੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਲ ਤਾਤੀ ਠੰਡਾ ਹਰ ਨਾਉ, ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਅਤਿਅੰਤ ਸੀਤਲ ਠੰਡਾ ਠਾਰ ਹੈ, ਜੋ ਤਨ ਅਤੇ ਮਨ ਨੂੰ ਸੀਤਲ ਕਰਨ ਵਾਲਾ, ਠੰਡਿਆ ਦੇਣ ਵਾਲਾ ਹੈ, ਆਤਮਿਕ ਸ਼ਾਂਤੀ ਦੇਣ ਵਾਲਾ ਹੈ। ਸੋ ਜਾਣਨਾ ਕਰੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੀ ਜੋ ਵਡਿਆਈ ਹੈ, ਜੋ ਅੰਮ੍ਰਿਤ ਨਾਮ ਦੀ ਮਹਿਮਾ ਹੈ, ਜੋ ਅੰਮ੍ਰਿਤ ਨਾਮ ਦੀ ਗੱਤ ਕਹੀਏ ਮਰਿਆਦਾ ਹੈ, ਉਹ ਜੀਵਾਂ ਦੇ ਹਿਰਦਿਆਂ ਨੂੰ ਸ਼ਾਂਤੀ ਸੁੱਖ ਦੇਣ ਵਾਲੀ ਅਤਿਅੰਤ ਠੰਡੀ ਸੀਤਲ ਹੈ ਜੀ।
1: ਪੁਰਾਣ ਸਿਮਰਤ ਸਾਧੂ ਜਨ,
0: ਮਹਾਰਾਜ ਇਹ ਬਚਨ ਆਪ ਹੀ ਕਰਦੇ ਹੋ ਜਾਂ ਹੋਰ ਵੀ ਕਿਸੇ ਨੇ ਇਸ ਨੂੰ ਪ੍ਰਵਾਨ ਕੀਤਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਸਾਧੂ ਤੇ ਸੰਤ ਜਨਾਂ ਨੇ ਚਾਰੇ ਵੇਦਾਂ ਨੂੰ ਵਿਚਾਰਿਆ ਹੈ, 18 ਪ੍ਰਾਣਾਂ ਨੂੰ ਵਿਚਾਰਿਆ ਹੈ, 27 ਸਿਮਰਤੀਆਂ ਨੂੰ ਜਿਨ੍ਹਾਂ ਨੇ ਪੜ੍ਹਿਆ ਤੇ ਵਿਚਾਰਿਆ ਹੈ, ਸਾਧੂ ਜਨਾਂ ਨੇ
1: ਖੋਜਤ ਕਾਢੀ,
0: ਉਹਨਾਂ ਨੇ ਵੀ ਖੋਜਦਿਆਂ ਖੋਜਦਿਆਂ, ਢੂੰਡਦਿਆਂ ਢੂੰਡਦਿਆਂ, ਲੱਭਦਿਆਂ ਲੱਭਦਿਆਂ ਇਹੋ ਵਿਚਾਰ ਕੱਢੀ ਹੈ ਕਿ ਪਰਮੇਸ਼ਰ ਜੀ ਦੇ ਨਾਮ ਦੀ ਵਡਿਆਈ ਬੜੀ ਠੰਡੀ ਹੈ। ਜਿਹੜਾ ਵੀ ਨਾਮ ਦੀ ਵਡਿਆਈ ਕਰਦਾ ਹਿਰਦੇ 'ਚ ਠੰਡ ਪੈ ਜਾਂਦੀ ਹੈ, ਜਿਹੜਾ ਵੀ ਨਾਮ ਦੀ ਵਡਿਆਈ ਨੂੰ ਸਰਵਣ ਕਰਦਾ, ਗਾਇਨ ਕਰਦਾ, ਕਿਸੇ ਵੀ ਰੂਪ ਦੇ ਵਿੱਚ ਇਸ ਦੇ ਨਾਲ ਜੁੜ ਜਾਂਦਾ ਨਾ, ਸ਼ਾਂਤੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ। ਇਸ ਕਰਕੇ ਸਾਧੂ ਜਨ ਮਹਾਤਮਾ ਨੇ 4 ਵੇਦਾਂ, 18 ਪੁਰਾਣਾ, 27 ਸਿਮਰਤੀਆਂ ਨੇ ਵੀ ਇਹੀ ਨਿਰਣਾ ਦਿੱਤਾ ਤੇ ਸੰਤ ਜਨਾਂ ਨੇ ਇਹ ਵਡਿਆਈ ਦਾ ਤੱਤ ਸਿਧਾਂਤ ਖੋਜ ਕੇ ਕੱਢ ਲਿਆ ਕਿ ਨਾਮ ਦੀ ਵਡਿਆਈ ਹਿਰਦੇ ਨੂੰ ਸੀਤਲ ਕਰਨ ਵਾਲੀ ਠੰਡੀ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਸੇਵ ਬਿਰੰਜ ਅਰ ਇੰਦਰ ਲੋਕ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਸਾਰੇ ਤਪਸਵੀ ਲੋਕ, ਕੋਈ ਸ਼ਿਵਪੁਰੀ ਦੀ, ਕੋਈ ਬ੍ਰਹਮਪੁਰੀ ਦੀ, ਕੋਈ ਇੰਦਰਪੁਰੀ ਦੀ ਮੰਗ ਕਰਦਾ ਹੈ ਤੇ ਸਾਧ ਸੰਗਤ ਜੀ ਉੱਥੇ ਪਹੁੰਚਣਾ ਚਾਹੁੰਦੇ ਨੇ। ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾਲਤਾ ਕਰਕੇ ਦੱਸੋ ਕਿ ਉੱਥੇ ਇਹ ਠੰਡ ਨਹੀਂ ਵਰਤਦੀ? ਜਿਹੜੀ ਸੀਤਲਤਾ, ਜਿਹੜੀ ਸ਼ਾਂਤੀ, ਜਿਹੜਾ ਸ਼ਾਂਤੀ ਸੁੱਖ ਨਾਮ ਦੇ ਵਿੱਚ ਹੈ, ਉੱਥੇ ਪੁਰੀਆਂ 'ਚ ਜਾ ਕੇ ਵੀ ਤੇ ਮਿਲਦਾ ਹੀ ਹੋਵੇਗਾ ਨਾ। ਤਾਂ ਹੀ ਤਾਂ ਤਪਸਵੀ ਤਪੱਸਿਆ ਕਰਦੇ ਨੇ, ਇੰਦਰ ਲੋਕ ਦੀ ਪ੍ਰਾਪਤੀ ਹੋਵੇ, ਸ਼ਿਵ ਲੋਕ, ਬ੍ਰਹਮ ਲੋਕ ਦੀ ਪ੍ਰਾਪਤੀ ਹੋਵੇ। ਤੇ ਹਜ਼ੂਰ ਫਰਮਾਉਂਦੇ ਹਨ,
1: ਸ਼ਿਵ ਬਿਰੰਚ ਅਰ ਇੰਦਰ ਲੋਕ।
0: ਭਾਈ ਜਿਹੜਾ ਸ਼ਿਵ ਲੋਕ ਹੈ, ਸ਼ਿਵਪੁਰੀ ਹੈ, ਜੋ ਬਿਰੰਚ ਬ੍ਰਹਮਪੁਰੀ ਹੈ, ਅਰ ਇੰਦਰ ਲੋਕ ਇੰਦਰ ਦੀ ਪੁਰੀ, ਜੋ ਸਵਰਗ ਲੋਕ ਹੈ, ਜਿਹੜੇ ਤਪੱਸਿਆ ਕਰ ਕਰਕੇ ਉੱਥੇ ਪਹੁੰਚ ਗਏ ਨਾ, ਉੱਥੇ ਪਹੁੰਚ ਕੇ ਉੱਥੇ ਦੇ ਸੁੱਖਾਂ ਨੂੰ ਤੇ ਭਾਵੇਂ ਮਾਣ ਲਿਆ ਸੂਖਮ ਸਰੀਰ ਕਰਕੇ, ਪਰ ਹਿਰਦਿਆਂ ਨੂੰ ਤਾਂ ਵੀ ਸ਼ਾਂਤੀ ਨਾ ਮਿਲੀ। ਉੱਥੇ ਪਹੁੰਚ ਕਰਕੇ ਵੀ ਜਲਤਾ ਉਹ ਫਿਰਿਆ, ਪਹੁੰਚਣ ਵਾਲੇ ਸੜਦੇ ਹੀ ਫਿਰਦੇ ਨੇ ਮਨ ਕਰਕੇ। ਉੱਥੇ ਵੀ ਈਰਖਾ ਦੀ ਅੱਗ ਬਹੁਤ ਹਿਰਦਿਆਂ ਨੂੰ ਤਪਾਉਂਦੀ ਹੈ, ਉੱਥੇ ਵੀ ਅਹੰ ਹਿਰਦੇ ਦੀ ਜਿਹੜੀ ਹੈ ਨਾ, ਇਹ ਟਿਕਣ ਨਹੀਂ ਦਿੰਦੀ, ਹਉਮੈ ਬਹੁਤ, ਹੰਕਾਰ ਬਹੁਤ ਹੈ, ਇੱਕ ਦੂਸਰਿਆਂ ਨੂੰ ਨਿੰਦ ਦੇ ਭੰਡਦੇ ਨੇ। ਤੂੰ 10,000 ਵਰੇ ਤਪੱਸਿਆ ਕੀਤੀ, ਮੈਂ 20,000 ਵਰੇ ਕੀਤੀ ਹੈ, ਤੇ 50,000 ਵਰਿਆਂ ਵਾਲਾ ਕਹਿੰਦਾ ਤੂੰ ਤੇ 20,000 ਕੀਤੀ ਏ, ਮੈਂ 50,000 ਵਰੇ ਕੀਤੀ ਏ। ਸਾਧ ਸੰਗਤ ਜੀ, ਜੇ ਉੱਥੇ ਸ਼ਾਂਤੀ ਸੁੱਖ ਮਿਲ ਜਾਂਦਾ ਹੁੰਦਾ ਤੇ ਸ਼ਿਵ ਜੀ ਮੋਹਣੀ ਅਵਤਾਰ ਦੇ ਪਿੱਛੇ ਕਿਉਂ ਭੱਜੇ ਫਿਰਦੇ? ਬ੍ਰਹਮਾ ਜੀ ਆਪਣੀ ਸਪੁੱਤਰੀ ਤੋਂ ਪੁੱਤਰ ਪੈਦਾ ਕਰਕੇ ਕਲੰਕੀ ਕਿਉਂ ਹੁੰਦੇ? ਤੇ ਸਵਰਗ ਦਾ ਰਾਜਾ ਜਿਹੜਾ ਇੰਦਰ ਹੈ, ਇਸੇ ਪ੍ਰਕਾਰ ਗੌਤਮ ਘਰ, ਗੌਤਮ ਰਿਸ਼ੀ ਦੀ ਘਰਵਾਲੀ ਅਹਲਿਆ ਦੇ ਕੋਲ ਆ ਕੇ ਕਲੰਕੀ ਕਿਉਂ ਹੁੰਦਾ? ਸ਼ਾਂਤੀ ਸੁੱਖ ਉੱਥੇ ਵੀ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਪੁਰੀਆਂ ਦੇ ਵਿੱਚ ਜਾਣ ਵਾਲੇ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਦੇ ਵਿੱਚ ਗਏ ਪਰ ਕਾਮ ਅਤੇ ਈਰਖਾ ਦੀ ਅੱਗ ਦੇ ਨਾਲ ਸੜਦੇ ਹੀ ਫਿਰਦੇ ਹਨ।
1: ਸਿਮਰ ਸਿਮਰ ਸਵਾਮੀ ਪਹੇ ਸੀਤਾ।
0: ਮਹਾਰਾਜ ਫਿਰ ਠੰਡੇ ਮਨ ਕਿਨਾਂ ਦੇ ਹੋਏ ਨੇ, ਵਿਕਾਰ ਅਤੇ ਕਾਮ ਦੀ ਅੱਗ ਤੋਂ ਬਚਿਆ ਕੌਣ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਸਿਮਰਨੇ ਜੋਗ ਮਾਲਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਜਿਨ੍ਹਾਂ ਨੇ ਸਿਮਰਨੇ ਵਾਲੇ ਹੋ ਕਰਕੇ ਕੀਤਾ ਹੈ, ਭਾਏ ਸੀਤਲ ਉਹਨਾਂ ਦੇ ਤਨ ਅਤੇ ਮਨ ਠੰਡੇ ਠਾਰ ਹੋ ਗਏ, ਸੀਤਲ ਹੋ ਗਏ, ਵਿਕਾਰਾਂ ਦੀ ਤਪਸ਼ ਤੋਂ ਰਹਿਤ ਹੋ ਗਏ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਈਰਖਾ ਅਤੇ ਅਹੰਕਾਰ ਦੀ ਅਗਨੀ ਉਹਨਾਂ ਨੂੰ ਸਾੜਦੀ ਹੋਈ ਨਹੀਂ। ਆਓ ਸੱਜਣ ਤੂੰ ਮੁਖ ਲੱਗ, ਮੇਰਾ ਤਨ ਮਨ ਠੰਡਾ ਹੋਏ, ਤਨ ਮਨ ਉਹਨਾਂ ਦੇ ਸੀਤਲ ਹੋ ਗਏ ਹਨ ਜਿਨ੍ਹਾਂ ਨੇ ਸਿਮਰਨੇ ਯੋਗ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕੀਤਾ ਹੈ।
1: ਦਰਦ ਭ੍ਰਮ ਹਿਰਿਆ,
0: ਉਹਨਾਂ ਦੇ ਸਾਰੇ ਲੋਕ ਪਰਲੋਕ ਦੇ ਦੁੱਖ, ਅਵਿਦਿਆ ਅਤੇ ਅਗਿਆਨ ਦੀਆਂ ਦਰਦਾਂ ਤੇ ਪੰਜ ਪ੍ਰਕਾਰ ਦੇ ਜਿਹੜੇ ਭਰਮ ਨੇ ਨਾ ਪਏ ਹੋਏ, ਉਹ ਸਾਰੇ ਭਰਮ ਵੀ ਨਾਸ਼ ਹੋ ਗਏ, ਦੁੱਖ ਅਤੇ ਦਰਦ ਵੀ ਤਿੰਨਾਂ

0: ਜਾਂ ਪਹਿਲਾਂ ਵੀ ਕਿਸੇ ਨੇ ਦਿੱਤਾ ਹੈ? ਨਾਮ ਆਪ ਹੀ ਜਪਾਉਂਦੇ ਹੋ ਮਹਾਰਾਜ? ਪਹਿਲਾਂ ਤੇ ਲੋਕ ਜਗ ਵਰਤ ਨੇਮ ਐਸੇ ਕਰਮ ਕਰਿਆ ਕਰਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਣਾ ਦਿੰਦੇ ਨੇ ਜੋ ਜੋ ਤਰਿਓ ਭਾਈ, ਜਿਹੜੇ ਜਿਹੜੇ ਵੀ ਸੰਤ ਜਨ ਭਗਤ ਜਨ ਸੰਸਾਰ ਸਾਗਰ ਤੋਂ ਤਰੇ ਨੇ, ਪੁਰਾਤਨ ਜਿਹੜੇ ਪੁਰਾਤਨ ਯੁੱਗਾਂ ਵਿੱਚ ਸਨ ਨਾ, ਉਹ ਵੀ ਨਾਮ ਜਪ ਕੇ ਹੀ ਤਰੇ ਨੇ। ਭਗਤ ਧਰੂ ਜੀ ਨੇ ਤੇ ਪ੍ਰਹਿਲਾਦ ਜੀ ਨੇ ਨਾਮ ਜਪਿਆ ਤਾਂ ਤਰੇ ਨੇ, ਭਗਤ ਬਿਦਰ ਜੀ ਨੇ ਭੀਲਣੀ ਜੀ ਨੇ ਨਾਮ ਜਪਿਆ ਤਾਂ ਤਰੇ ਨੇ, ਸੁਦਾਮੇ ਨੇ ਨਾਮ ਜਪਿਆ ਤਾਂ ਤਰੇ ਨੇ। ਬਚਨ ਕਰਦੇ ਨੇ ਭਾਵੇਂ ਤੇ ਸਿੱਖ, ਭਾਵੇਂ ਤੇ ਭਗਤ ਪੁਰਾਤਨ ਨੇ ਤੇ ਭਾਵੇਂ ਨਵਤਨ ਹੁਣ ਨਵੀਨ ਯੁੱਗ ਕਲ ਯੁੱਗ ਦੇ ਸਮੇਂ ਵਿੱਚ ਨੇ, ਜਿਹਨੇ ਵੀ ਭਗਤ ਤਰੇ ਨੇ, ਭਗਤ ਕਬੀਰ ਜੀ, ਬਾਬਾ ਫਰੀਦ ਸਾਹਿਬ ਜੀ, ਭਗਤ ਧੰਨਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਜਿੰਨੇ ਵੀ ਭਗਤ ਨਵੀਨ ਸਮੇਂ ਦੇ ਕਲਯੁਗ ਦੇ ਸਮੇਂ ਵਿੱਚ ਵੀ ਤਰੇ ਹਨ, ਜੋ ਪ੍ਰਕਾਸ਼ ਸਰੂਪ ਹਰੀ ਪਰਮੇਸ਼ਰ ਜੀ ਨੇ ਨਾ, ਤਿੰਨਾਂ ਦੀ ਪ੍ਰੇਮਾ ਭਗਤੀ ਤਿੰਨਾਂ ਭਗਤਾਂ ਨੂੰ ਭਾਈ ਹੈ ਤੇ ਭਗਤੀ ਕਰਕੇ ਹੀ ਤਰੇ ਨੇ। ਅਰਥਾਤ ਚਾਰੇ ਯੁੱਗਾਂ ਦੇ ਵਿੱਚ ਜਿਹੜੇ ਵੀ ਭਗਤ ਜਨ, ਜਿਹੜੇ ਵੀ ਸੰਤ ਜਨ ਮਹਾਂਪੁਰਖ ਤਰੇ ਨੇ, ਨਾਮ ਜਪ ਕੇ ਤਰੇ ਨੇ। ਨਾਮ ਜਪੇ ਤੋਂ ਬਿਨਾਂ ਕਦੇ ਵੀ ਕੋਈ ਨਹੀਂ ਕਿਸੇ ਵੀ ਯੁੱਗ ਦੇ ਵਿੱਚ ਤਰਿਆ ਹੈ ਜੀਓ। ਨਾਮ ਹੀ ਚਾਰੇ ਯੁੱਗਾਂ ਦੇ ਵਿੱਚ ਸਰਬਤ ਜੀਵਾਂ ਦਾ, ਜਗਿਆਸੂਆਂ ਦਾ, ਸੰਗੀਆਂ ਦਾ, ਸੰਤਾਂ ਦਾ, ਭਗਤਾਂ ਦਾ, ਮਹਾਂਪੁਰਖਾਂ ਦਾ, ਜਨਾਂ ਦਾ ਉਧਾਰ ਕਰਤਾ ਹੈ ਜੀਓ।
1: ਬੇਨੰਤੀ ਪ੍ਰਭ ਜੀਓ।
0: ਸੋ ਮਹਾਰਾਜ, ਫਿਰ ਸਾਨੂੰ ਪਰਮੇਸ਼ਰ ਜੀ ਤੋਂ ਮੰਗਣਾ ਕੀ ਚਾਹੀਦਾ? ਕਿਹੜੀ ਮੰਗ ਮੰਗੀਏ ਕਿ ਅਸੀਂ ਵੀ ਤਰ ਜਾਈਏ? ਕਿਉਂਕਿ ਨਾਮ ਵਿੱਚ ਤੇ ਸਾਡਾ ਮਨ ਨਹੀਂ ਲੱਗਦਾ, ਜਪਣ ਦਾ ਯਤਨ ਵੀ ਕਰੀਏ ਤੇ ਚਿੱਤ ਟਿਕਦਾ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਸਦਾ ਬੇਨਤੀ ਕਰਦੇ ਰਹੋ, ਹੇ ਪ੍ਰਭੂ ਪਰਮੇਸ਼ਰ ਜੀਓ।
1: ਸੰਤ ਜਨ ਸੇਵਾ।
0: ਮਹਾਰਾਜ, ਜਿਹੜੇ ਸੰਤ ਜਨ, ਜਿਹੜੇ ਭਗਤ ਜਨ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਆਉਂਦੇ ਜਾਂਦੇ ਸਾਹਾਂ ਦੇ ਨਾਲ ਹਰ ਵੇਲੇ ਆਪ ਜੀ ਦਾ ਅੰਮ੍ਰਿਤ ਨਾਮ ਹੀ ਜਪਦੇ ਨੇ ਨਾ, ਸਾਨੂੰ ਤਿੰਨਾਂ ਸੰਤ ਜਨਾਂ ਦੀ ਸੇਵਾ ਵਿੱਚ ਲਾ ਦੇਵੋ। ਮਹਾਰਾਜ, ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ, ਉਹਨਾਂ ਦੀ ਸੰਗਤ ਸਦਕਾ ਜਪ ਕੇ ਅਸੀਂ ਤਰ ਜਾਈਏ। ਸੰਤਾਂ ਦਾ ਸੁਭਾਅ ਹੁੰਦਾ ਨਾ, ਸੰਤ ਜਪਾਵੈ ਨਾਮ। ਮਹਾਰਾਜ ਜੋ ਆਪ ਜੀ ਦੀ ਨਾਮ ਜਪਣੇ ਰੂਪੀ ਸੇਵਾ ਕਰਦੇ ਨੇ, ਉਹਨਾਂ ਸੰਤਾਂ ਦੀ ਟਹਿਲ ਸੇਵਾ ਵਿੱਚ ਲਾ ਦੇਵੋ, ਉਹਨਾਂ ਦੀ ਸੰਗਤ ਵਿੱਚ ਲੱਗ ਕਰਕੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਅਸੀਂ ਵੀ ਮੁਕਤ ਹੋ ਜਾਈਏ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਏ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਧੰਨ ਸਤਿਗੁਰ ਦੇਵ ਪਿਤਾ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਰ ਉਪਕਾਰਾਂ ਨੂੰ, ਆਪ ਜੀ ਦੀ ਕਰਨੀ ਨੂੰ, ਆਪ ਜੀ ਦੀਆਂ ਰਹਿਮਤਾਂ ਨੂੰ, ਆਪ ਜੀ ਦੀਆਂ ਕਾਰਜਾਂ ਨੂੰ, ਜ਼ੁਲਮ ਦਾ ਮੁਕਾਬਲਾ ਸਬਰ ਦੇ ਨਾਲ ਕਰਨ ਵਾਲੇ ਆਪ ਜੀ ਦੇ ਜ਼ੇਰੇ ਨੂੰ, ਸਿੱਖਾਂ ਦੇ ਵਾਸਤੇ ਪੂਰਨੇ ਪਾਉਣ ਵਾਲੀ ਭਾਵਨਾ ਨੂੰ ਅਤੇ ਆਪ ਜੀਆਂ ਦੀ ਸ਼ਹਾਦਤ ਨੂੰ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਪ੍ਰਣਾਮ, ਜੁਹਾਰ, ਨਮਸਕਾਰ, ਬੇਨਤੀ ਗੁਰਦੇਵ ਪਿਤਾ ਦੇ ਚਰਨਾਂ ਵਿਖੇ ਮਹਾਰਾਜ, ਜੋ ਆਪ ਜੀਆਂ ਨੇ ਆਪਣਾ ਪਾਵਨ ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰ ਕਥਨ ਤੇ ਸਰਵਣ ਕਰਵਾਈ ਹੈ, ਕਿਰਪਾਲਤਾ ਕਰਕੇ ਸਾਡਿਆਂ ਸਾਰਿਆਂ ਦੇ ਮਨਾਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ਼ਹੀਦਾਂ ਦੇ ਸਿਰਤਾਜ ਗੁਰਦੇਵ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ 420ਵਾਂ ਸ਼ਹੀਦੀ ਪੁਰਬ ਅੱਜ ਮਿਤੀ 18 ਜੂਨ 2026 ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਾਧ ਸੰਗਤ ਜੀਓ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸਵੇਰੇ 10 ਵਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰਨਗੇ। ਉਪਰੰਤ ਸਿੰਘ ਸਾਹਿਬ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ ਸਾਹਿਬ 11:30 ਵਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਕਥਾ ਵਿਚਾਰ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਉਣਗੇ। ਸਾਰੀਆਂ ਸੰਗਤਾਂ ਨੇ ਇਸ ਪਾਵਨ ਮਹਾਨ ਕੀਰਤਨ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨੇ ਜੀ ਬੇਨਤੀ ਪ੍ਰਵਾਨ ਕਰਨੀ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨ ਦੀਆਂ ਯਾਤਰਾ ਸਫਲਿਤ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ ਸੰਤ ਜੈ।

ਜੁਗ ਹੋ ਜੁਗ ਅਟਲ ਚੌਰ ਛਤਰ ਤਖਤ ਸਿੰਘਾਸਨ ਦੇ ਮਾਲਕ ਗੁਰਤਾ ਗੱਤੀ ਉੱਤੇ ਬਿਰਾਜਮਾਨ ਦੋਹਾਂ ਜਹਾਨਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਤੇ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੜੇ ਸ਼ਰਧਾ ਅਤੇ ਭਾਵਨਾ ਦੇ ਨਾਲ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਅੱਜ ਆਪਾਂ ਤਖਤ ਸਾਹਿਬ ਜੀ 'ਤੇ ਮਨਾਉਣ ਵਾਸਤੇ ਇਕੱਤਰ ਹੋਏ ਹਾਂ। ਸਤਿਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਡਿਆਈ ਦੇ ਵਿੱਚ ਭੱਟ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਇਹ ਬਚਨ ਕਹੇ ਹਨ ਕਿ ਉਸ ਪਰਮਾਤਮਾ ਦੇ ਵਿੱਚ ਅਤੇ ਗੁਰੂ ਅਰਜਨ ਦੇਵ ਜੀ ਦੇ ਵਿੱਚ ਰੱਤਾ ਮਾਤਰ ਵੀ ਕੋਈ ਭੇਦ ਨਹੀਂ ਹੈ। ਭਨ ਮਥੁਰਾ ਕਛ ਭੇਦ ਨਹੀਂ, ਸ਼੍ਰੀ ਅਰਜਨ ਪ੍ਰਤੱਖ ਹਰ। ਇਹ ਵੀ ਬਚਨ ਆਏ ਹਨ ਕਿ ਹੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਆਪ ਜੀ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਆਪਣੇ ਅਵਤਾਰ ਦੇ ਸਮੇਂ ਤੋਂ ਹੀ ਆਪ ਜੀ ਨੇ ਉਸ ਵਾਹਿਗੁਰੂ ਨੂੰ ਪਛਾਣਿਆ ਹੈ। ਸਤਿਸੰਗਤ ਜੀ, ਬਚਪਨ ਦੇ ਵਿੱਚ ਬੰਦੇ ਦੇ ਬੱਚੇ ਦੇ ਜੀਵਨ ਵਿੱਚ ਜਿਹੋ ਜੀ ਸੰਗਤ ਦਾ ਅਸਰ ਹੋਵੇ ਨਾ, ਉਹੋ ਜਿਹਾ ਉਹਦੇ ਜੀਵਨ ਦੇ ਉੱਪਰ ਅਸਰ ਹੁੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਣਾਂ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਨਾਨਾ ਸਤਿਗੁਰੂ ਦੀ 11 ਸਾਲ ਸੰਗਤ ਮਿਲੀ ਹੈ ਅਤੇ 11 ਸਾਲ ਉਹਨਾਂ ਦੇ ਗੋਦ ਦਾ ਆਨੰਦ ਮਾਣਿਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਿਰ ਕਿਉਂ ਨਾ ਸੰਪੂਰਨ ਗੁਣਾਂ ਦੇ ਮਾਲਕ ਹੋਣਗੇ ਜਿਨ੍ਹਾਂ ਨੇ ਸੰਗਤ ਗੁਰੂ ਅਰਜਨ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਕੀਤੀ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਬਦ ਨੂੰ ਲੈ ਕੇ ਨਾ ਗਿਆਨੀ ਗਿਆਨ ਸਿੰਘ ਜੀ ਨੇ ਬਹੁਤ ਪਿਆਰਾ ਇੱਕ ਛੰਦ ਕਥਨ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਅਰਜਨ ਸ਼ਬਦ ਦੀ ਟੇਕ ਲੈ ਕੇ ਬੜਾ ਖੂਬ ਲਿਖਣਾ ਕੀਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਅਰਜਨ ਦੇਵੰ ਅਰਜਨ ਭੇਵੰ, ਕਹਿੰਦੇ ਹੇ ਭਾਈ ਸਿੱਖੋ, ਦੇਵਤਿਆਂ ਦੇ ਕੋਲ ਇੱਕ ਅਰਜਨ ਕਲਪ ਦਾ ਬ੍ਰਿਛ ਹੈ। ਜਿਹੜਾ ਵੀ ਉਹਦੇ ਕੋਲ ਜਾ ਕੇ ਕੋਈ ਚੀਜ਼ ਮੰਗੇ ਨਾ, ਕੋਈ ਆਸ ਰੱਖੇ, ਉਹ ਚੀਜ਼ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਮਨ ਦੀ ਇੱਛਾ ਪੂਰੀ ਹੁੰਦੀ ਹੈ। ਕਹਿੰਦੇ ਸਿੱਖਾਂ ਦੇ ਕੋਲ ਵੀ ਇੱਕ ਅਰਜਨ ਹੈ, ਉਹ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਅੱਜ ਵੀ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤੋਂ ਮੰਗੇ ਨਾ ਦਾਤ, ਉਹਨੂੰ ਅੱਜ ਵੀ ਉਹ ਸਾਡਾ ਕਲਪ ਬ੍ਰਿਛ ਹੈ। ਅਰਜਨ ਦੇਵੰ ਅਰਜਨ ਸੇਵੰ, ਸੇਵੰ ਕਹਿੰਦੇ ਸੇਵਣ ਯੋਗ ਹੈ, ਪੂਜਣ ਯੋਗ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਜਿਸ ਵੇਲੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਦੇ ਦਿੱਤੀ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ, ਪ੍ਰਿਥੀ ਚੰਦ ਨੇ ਪਹਿਲਾਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਲੜੇ, ਭਾਈ ਗੁਰਦਾਸ ਜੀ ਨੂੰ ਲੜੇ, ਪਿਤਾ ਜੀ ਨਾਲ ਆ ਕੇ ਲੜਾਈ ਕੀਤੀ, ਝਗੜਾ ਕੀਤਾ, ਬੋਲ ਕੁ ਬੋਲ ਬੋਲੇ ਅਤੇ ਪਿਤਾ ਸਤਿਗੁਰੂ ਜੀ ਕਹਿਣ ਲੱਗੇ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਣਕੇ ਜਣੇ ਬੜੀ ਰੇ ਤੁਮਹੋ ਤਿੰਨ ਸਿਉ ਝਗੜਤ ਪਾਪ। ਅਤੇ ਉਸ ਵੇਲੇ

ਦਸਤਾਰ ਬੰਧਾਈ, ਦਸਤਾਰ ਦਿੱਤੀ ਗਈ ਗੁਰਤਾ ਦੀ ਅਤੇ ਪੁੱਤਰ ਦੀ ਦਸਤਾਰ ਵੱਡੇ ਹੋਣ ਦੀ ਪ੍ਰਿਥੀ ਚੰਦ ਨੂੰ ਦਿੱਤੀ। ਪਰ ਈਰਖਾ ਦੇ ਵਸ ਜਿਹੜੀ ਦਸਤਾਰ ਸੀ ਨਾ, ਇਹ ਕਹਿੰਦੇ ਭਾਵੇਂ ਦਸਤਾਰ ਖੋਹ ਲਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਵੀ ਬਾਬਾ ਬੁੱਢਾ ਸਾਹਿਬ ਜੀ ਕੋਈ ਨਹੀਂ, ਦਸਤਾਰ ਵਿੱਚ ਕੀ ਪਿਆ ਹੈ? ਅਤੇ ਅਸਲ ਵਿੱਚ ਸਿਆਣੇ ਆਖਦੇ ਨੇ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਹੈ ਨਾ, ਉਹ ਦਸਤਾਰਾਂ ਦੀ ਮੁਥਾਜ ਨਹੀਂ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋਤ ਟਿਕਾ ਦਿੱਤੀ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ ਦਸਤਾਰ ਖੋ ਕੇ ਪ੍ਰਿਥੀ ਚੰਦ ਜੀ ਨੇ ਗੱਦੀ ਲਾ ਲਈ, ਆਪ ਬਹਿ ਕੇ ਆਪਣੇ 'ਤੇ ਚੌਰ ਵੀ ਕਰਾ ਲਿਆ। ਪਰ ਜਿਸ ਵੇਲੇ ਸਤਸੰਗਤ ਜੀ ਸਿੱਖਾਂ ਦੇ ਅੰਦਰ ਦੀ ਬੁੱਝਣ ਦੀ ਵਾਰੀ ਆਈ, ਉੱਥੇ ਸਤਸੰਗਤ ਜੀ ਖਰੇ ਨਾ ਉਤਰ ਸਕੇ, ਕਿਉਂਕਿ ਸਤਸੰਗਤ ਜੀ ਗੁਰੂ ਵਰਗਾ ਬਣਨ ਦਾ ਕੋਈ ਯਤਨ ਕਰੇ ਭਾਵੇਂ ਵਿਖਾਵਾ ਜਿੰਨਾ ਮਰਜ਼ੀ ਕਰੇ, ਪਰ ਅੰਤਰਜਾਮੀ ਸਤਿਗੁਰ ਪੂਰਾ ਜੋ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣੇ, ਉਹ ਸਭ ਕੁਛ ਜਾਣਦਾ ਹੈ। ਗੁਰੂ ਨੂੰ ਕਿਸੇ ਦੇ ਬੋਲਣ ਦੀ ਜੋ ਲੋੜ ਨਹੀਂ।

ਸਾਹਿਬ ਦੀਦਾਰ ਵਾਸਤੇ ਸਾਧ ਸੰਗਤ ਜੀ ਸਿੱਖ ਦੂਰੋਂ ਦੂਰੋਂ ਚੱਲ ਕੇ ਆਉਂਦੇ ਸਨ। ਅੱਗੇ ਆਖਦੇ ਨੇ ਅਰਜਨ ਸੂਲਤ ਅਰਜਨ ਰੂੜੈ ਅਰਜਨ ਮਾਨਸ ਸੱਚੇ ਪਾਤਸ਼ਾਹ ਮਾਨ ਸਰੋਵਰ ਦੇ ਨਿਆਈ ਹੈ। ਸਾਧ ਸੰਗਤ ਜੀ ਦੁਨਿਆਵੀ ਮਾਨ ਸਰੋਵਰ ਦੇ ਕੋਲ ਹੰਸ ਜਾਂਦੇ ਨੇ, ਉੱਥੋਂ ਮੋਤੀ ਚੁੱਕਦੇ ਨੇ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਐਸੇ ਮਾਨ ਸਰੋਵਰ ਅੱਜ ਵੀ ਅੰਮ੍ਰਿਤ ਸਰੋਵਰ ਦੇ ਪ੍ਰਤੱਖ ਰੂਪ ਵਿੱਚ ਸਾਧ ਸੰਗਤ ਜੀ ਬਿਰਾਜਮਾਨ ਨੇ, ਜਿੱਥੇ ਜਾ ਕੇ ਟੁੱਟੀਆਂ ਹੋਈਆਂ ਜਿਹੜੀਆਂ ਰੂਹਾਂ ਨੇ, ਟੁੱਟੀ ਹੋਈ ਜਿਹੜੀ ਸਾਧ ਸੰਗਤ ਜੀ ਅਵਸਥਾ ਹੈ, ਉੱਥੇ ਜਾ ਕੇ ਉਹ ਅਵਸਥਾ ਫਿਰ ਪ੍ਰਾਪਤ ਹੋ ਜਾਂਦੀ ਹੈ। ਅਤੇ ਐਸੇ ਮਾਨ ਸਰੋਵਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿੱਥੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਰਜਨ ਮਾਨਸ ਅਰਜਨ ਬਾਨਸ, ਸਾਧ ਸੰਗਤ ਜੀ ਮਹਾਭਾਰਤ ਦਾ ਯੋਧਾ ਅਰਜਨ ਹੋਇਆ ਹੈ ਪਾਂਡਵਾਂ ਦਾ। ਜਦੋਂ ਉਹ ਤੀਰ ਚਲਾਉਂਦਾ ਸੀ ਨਾ, ਇੱਕ ਸਾਰ ਸਰ ਸਰ ਉਹਦੇ ਤੀਰਾਂ ਨੂੰ ਕੋਈ ਵੈਰੀ ਰੋਕ ਨਹੀਂ ਸੀ ਸਕਦਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੀ ਕੋਲ ਤੀਰ ਹਨ, ਬਾਣ ਨੇ, ਬਾਨਸ ਕਹਿੰਦੇ ਬਾਣਾਂ ਨੂੰ, ਤੀਰਾਂ ਨੂੰ। ਸੱਚੇ ਪਾਤਸ਼ਾਹ ਜੀ ਦੀ ਵੀ ਐਸੇ ਤੀਰ ਨੇ। ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਜੀ 750 ਦੇ ਕਰੀਬ ਜਿਹੜੇ ਅੰਗ ਨੇ ਉਹਦੀ ਜਿਹੜੀ ਬਾਣੀ ਹੈ, ਉਹ ਸਭ ਤੋਂ ਵੱਧ ਹਿੱਸਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ। ਇਹ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਰੂਪੀ ਜਿਹੜੇ ਤੀਰ ਨੇ ਸੱਚੇ ਪਾਤਸ਼ਾਹ ਜੀ ਦੇ। ਅੱਜ ਇਸ ਪਾਵਨ ਗੁਰਪੁਰਬ 'ਤੇ ਸਾਧ ਸੰਗਤ ਜੀ ਅਸੀਂ ਵੀ ਅਰਦਾਸ ਕਰੀਏ, ਬੇਨਤੀ ਕਰੀਏ ਮਹਾਰਾਜ ਕਿ ਆਪ ਜੀ ਦਾ ਬਚਨ ਰੂਪ ਜਿਹੜਾ ਤੀਰ ਹੈ ਬਾਣੀ ਦਾ ਸ਼ਬਦ ਦਾ, ਉਹ ਸਾਡੇ ਪੱਥਰ ਹਿਰਦੇ ਨੂੰ ਵੀ ਲੱਗ ਜਾਵੇ, ਵੱਜ ਜਾਵੇ, ਸਾਡੇ ਅੰਦਰ ਵੀ ਬੰਨਿਆ ਜਾਵੇ ਅਤੇ ਮਹਾਰਾਜ ਸਾਡਾ ਵੀ ਜੀਵਨ ਸਫਲ ਹੋਵੇ। ਅਰਜਨ ਮਾਨਸ ਅਰਜਨ ਬਾਨਸ, ਅੱਗੇ ਆਖਦੇ ਨੇ ਅਰਜਨ ਠਾਰਨ ਅਰਜਨ ਚੂਰੈ, ਠਾਰਨ ਕਹਿੰਦੇ ਰੋਕਣਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ ਵਿੱਚ ਜੀਵਨ ਵਿੱਚ ਕਈਆਂ ਨੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਮਾਰਨ ਦਾ ਯਤਨ ਕੀਤਾ, ਹਰਾਉਣ ਦਾ ਯਤਨ ਕੀਤਾ, ਰੋਕਣ ਦਾ ਯਤਨ ਕੀਤਾ, ਪਰ ਜਿਹੜਾ ਸੱਚੇ ਪਾਤਸ਼ਾਹ ਜੀ ਨੂੰ ਦਬਾਉਣ ਵਾਸਤੇ ਆਇਆ ਨਾ, ਉਹ ਆਪੇ ਦੱਬ ਗਿਆ। ਠਾਰਨ ਰੋਕਣ ਦੇ ਸਮਰੱਥ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਇੱਕ ਵਾਰ ਸੁਲਹੀ ਨੂੰ ਬਾਬੇ ਪ੍ਰਿਥੀ ਚੰਦ ਨੇ ਚੜਾ ਕੇ ਲਿਆਂਦਾ ਅਤੇ ਸਿੱਖਾਂ ਨੇ ਆ ਕੇ ਕਿਹਾ ਮਹਾਰਾਜ ਕੋਈ ਯਤਨ ਕਰਨਾ ਬਣਦਾ ਹੈ। ਸੱਚੇ ਪਾਤਸ਼ਾਹ ਜੀ ਆਖਦੇ ਸਿੱਖੋ ਅਸੀਂ ਯਤਨ ਨਹੀਂ ਕਰਾਂਗੇ, ਅਸੀਂ ਅਰਦਾਸ ਕਰਾਂਗੇ। ਕਿਸੇ ਨੇ ਕਿਹਾ ਮਹਾਰਾਜ ਪੱਤਰੀ ਲਿਖ ਕੇ ਭੇਜੋ, ਚਿੱਠੀ ਲਿਖ ਕੇ ਭੇਜੋ। ਕਿਸੇ ਨੇ ਸਲਾਹ ਦਿੱਤੀ ਦੋ ਬੰਦੇ ਭੇਜੋ ਜਾ ਕੇ ਸੁਲਾਹ ਕਰਾ ਦੇਵੇ। ਕਿਸੇ ਨੇ ਕਿਹਾ ਕੋਈ ਹੋਰ ਯਤਨ ਕਰੀਏ ਲੜਨ ਦਾ ਜਾਂ ਇੱਥੋਂ ਜਾਣ ਦਾ। ਪ੍ਰਥਮ ਮਤਾ ਜੇ ਪੱਤਰੀ ਚਲਾਉਂ, ਦੁਤੀ ਮਤਾ ਦੋਇ ਮਾਨੁਖ ਪਹੁੰਚਾਉਂ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਸੱਚੇ ਪਾਤਸ਼ਾਹ ਜੀ ਆਖਦੇ ਮੈਂ ਸਭ ਕੁਝ ਛੋੜ, ਪ੍ਰਭ ਤੂੰ ਤੇ ਆਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਠਾਰਨ ਦਾ ਤਰੀਕਾ ਹੈ, ਉਹ ਕੀ ਹੈ? ਨਿਮਰਤਾ, ਉਹ ਸ਼ਾਂਤੀ, ਉਸ ਪਰਮਾਤਮਾ ਦੇ ਭਾਣੇ ਨੂੰ ਮੰਨਣਾ। ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਰਕੇ ਜੀਵਨ ਵਿੱਚ ਵੱਡੇ ਤੋਂ ਵੱਡੇ ਵੈਰੀਆਂ ਨੂੰ ਠਾਰ ਦਿੱਤਾ, ਰੋਕ ਦਿੱਤਾ। ਜਿਹੜਾ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੇ ਸ਼ਰਨਾਂ ਵਿੱਚ ਜਾਵੇ ਨਾ ਸਾਧ ਸੰਗਤ ਜੀ, ਉਹਦੇ ਅੰਦਰ ਜੇ ਉਹਨੂੰ ਕਾਮ ਸਤਾਵੇ, ਕ੍ਰੋਧ ਰੂਪ ਵੈਰੀ ਸਤਾਵੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਇਹ ਜਿਹੜੇ ਪੰਜ ਵੈਰੀ ਨੇ ਇਹਨਾਂ ਨੂੰ ਠਾਰਨ ਦੇ ਸਮਰੱਥ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਅੱਗੇ ਆਖਦੇ ਨੇ ਅਰਜਨ ਚੂਰ ਹੈ, ਇਹਨਾਂ ਵੈਰੀਆਂ ਨੂੰ ਚੱਕਣਾ ਚੂਰ ਕਰਨ ਦੇ ਸਮਰੱਥ ਹੈ। ਅਖੀਰ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਾਂ ਗੁਰ ਅਰਜਨ ਕੇ ਗੁਣ ਅਰਜਨ, ਕਹਿੰਦੇ ਹੇ ਭਾਈ ਗੁਰਸਿੱਖੋ, ਤਾਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣਾਂ ਨੂੰ ਅਰਜਨ ਅਰਜ ਕਰਦਾ ਹਾਂ, ਮੈਂ ਬਿਆਨ ਕੀਤੇ ਹਨ। ਅਰਜਨ ਫਰਜਨ ਫਰਜ਼ ਜ਼ਰੂਰ ਹੈ, ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਗੁਣ ਇਸ ਕਰਕੇ ਮੈਂ ਬਿਆਨ ਕੀਤੇ ਨੇ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਪੀਰ ਹੋਏ ਨੇ, ਪੈਗੰਬਰ ਹੋਏ ਨੇ, ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਉਪਦੇਸ਼ ਦਿੱਤਾ ਹੈ, ਆਪਣੇ ਪੈਰੋਕਾਰਾਂ ਨੂੰ ਪਹਿਲਾਂ ਉਹਨਾਂ ਨੇ ਮਾਨਤਾ ਦਿੱਤੀ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਰਜਨ ਫਰਜਨ ਫਰਜ਼ ਜ਼ਰੂਰ ਹੈ। ਫਰਜਨ ਆਖਦੇ ਨੇ ਪਰਾਏ ਜਨ ਬੇਗਾਨੇ, ਜਿਵੇਂ ਸਿੱਖ ਆਪਣੇ ਨੇ, ਹਿੰਦੂ ਮੁਸਲਮਾਨ ਕੋਈ ਵੀ ਚੱਲ ਕੇ ਆਵੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ, ਕਹਿੰਦੇ ਉਹਨਾਂ ਦੀ ਜਿਹੜੀ ਅਰਜਨ ਬੇਨਤੀ ਹੈ ਨਾ, ਉਹਨਾਂ ਦੀ ਜਿਹੜੀ ਅਰਜ ਹੈ ਉਹਨੂੰ ਮੰਨਣਾ ਸੁਣਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣਾ ਜ਼ਰੂਰੀ ਫਰਜ਼ ਸਮਝਦੇ ਨੇ। ਸਾਧ ਸੰਗਤ ਜੀ ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਸਮੇਂ ਦੀ ਹਕੂਮਤ ਈਰਖਾ ਕਰਦੀ ਸੀ ਕਿ ਕਿਉਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਹਿੰਦੂ ਜਾਂਦੇ ਨੇ, ਕਿਉਂ ਮੁਸਲਮਾਨ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਕਾਰਨ ਸਾਧ ਸੰਗਤ ਜੀ
ਵਿਦਵਾਨਾਂ ਨੇ ਵੱਖ ਵੱਖ ਦਿੱਤੇ ਨੇ।

ਇਸ ਦਾ ਸਤਸੰਗ ਜੀ ਗੁਨਾਹਗਾਰ ਮੰਨਿਆ ਜਾਂਦਾ। ਚੰਦੂ ਵੀ ਇੱਕ ਕਾਰਨ ਸੀ, ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਸੀ ਜਹਾਂਗੀਰ ਦੀ ਕੂੜ ਜਿਹੜੀ ਤਵਸਵ ਨੀਤੀ ਸੀ, ਕਿਉਂਕਿ ਸਤਸੰਗ ਜੀ ਉਹਦੀ ਆਪਣੀ ਲਿਖਤ ਤੋਂ ਇਹ ਗੱਲ ਪਤਾ ਚੱਲਦੀ ਹੈ। ਉਸ ਨੇ ਇਹ ਗੱਲ ਦਾ ਜ਼ਿਕਰ ਵੀ ਕੀਤਾ ਕਿ ਗੋਬਿੰਦਵਾਲ ਦੇ ਨੇੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੱਦੀ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਤਿੰਨ ਚਾਰ ਪੁਸ਼ਤਾਂ ਤੋਂ ਸਿੱਖੀ ਦੀ ਦੁਕਾਨ ਚੱਲ ਰਹੀ ਹੈ ਅਤੇ ਇਹ ਮੈਂ ਸਦੀਆਂ ਤੋਂ ਬੰਦ ਕਰਨ ਦੀ ਮੇਰੇ ਮਨ ਵਿੱਚ ਇੱਛਾ ਸੀ, ਕਿਉਂਕਿ ਸ਼ਹਿਜ਼ਾਦਾ ਸਲੀਮ ਅਕਬਰ ਦਾ ਪੁੱਤਰ ਜਹਾਂਗੀਰ ਨਾਮ ਰੱਖ ਕੇ ਤਖ਼ਤ 'ਤੇ ਬੈਠਿਆ। ਬੈਠਣ ਤੋਂ ਪਹਿਲਾਂ ਸਤਸੰਗ ਜੀ ਮੁਸਲਮਾਨਾਂ ਵਿੱਚ ਦੋ ਫਿਰਕੇ ਸਨ, ਇੱਕ ਹੈ ਨਕਸ਼ਬੰਦੀ ਫਿਰਕਾ, ਇੱਕ ਹੈ ਚਿਸ਼ਤੀ ਫਿਰਕਾ। ਨਕਸ਼ਬੰਦੀ ਜਿਹੜਾ ਫਿਰਕਾ ਸੀ ਇਸ ਦੇ ਵਿੱਚ ਕੱਟਣ ਮੁਸਲਮਾਨ ਸਨ, ਜਿਨ੍ਹਾਂ ਦੇ ਮਨ ਵਿੱਚ ਕੂੜਤਾ ਸੀ, ਜਿਹੜੇ ਇਹ ਚਾਹੁੰਦੇ ਸੀ ਕਿ ਸੰਸਾਰ ਵਿੱਚ ਕੇਵਲ ਅਤੇ ਕੇਵਲ ਇਸਲਾਮ ਧਰਮ ਹੋਵੇ, ਸਿਰਫ ਅਤੇ ਸਿਰਫ ਮੁਸਲਮਾਨ ਹੋਣ, ਇਸ ਤੋਂ ਇਲਾਵਾ ਬਾਕੀ ਸਾਰੇ ਧਰਮਾਂ ਨੂੰ ਉਹ ਕਾਫਰ ਅਤੇ ਕਾਫਰ ਲੋਕ ਸਮਝਦੇ ਸਨ। ਇਹ ਸਨ ਨਕਸ਼ਬੰਦੀ ਚਿਸ਼ਤੇ ਦੇ ਲੋਕ। ਨਕਸ਼ਬੰਦੀ ਦਾ ਜਿਹੜਾ ਮੁੱਖ ਆਗੂ ਸੀ ਉਹ ਸਰਹੰਦ ਦਾ ਰਹਿਣ ਵਾਲਾ ਸ਼ੇਖ ਅਹਿਮਦ ਸਰਹੰਦੀ ਸੀ। ਅੱਗੇ ਇਹਦੇ ਚੇਲੇ ਜਿਹੜਾ ਮੁਰਤਜ਼ਾ ਖਾਨ, ਹੋਰ ਇਹਦੇ ਸਤਸੰਗ ਜੀ ਚੇਲੇ, ਇੱਥੋਂ ਤੱਕ ਵਿਦਵਾਨਾਂ ਨੇ ਕਿਹਾ ਕਿ ਜਿਸ ਜਮਸ਼ੈਦ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 'ਤੇ ਮਾਰੂ ਹੱਲਾ ਕੀਤਾ ਸੀ ਨਾ, ਇਹ ਜਮਸ਼ੈਦ ਖਾਨ ਵੀ ਸਤਸੰਗ ਜੀ ਇਸ ਸਰਹੰਦ ਦੇ ਸ਼ੇਖ ਅਹਿਮਦ ਸਰਹਿੰਦੀ ਦਾ ਚੇਲਾ ਸੀ। ਫਿਰ ਜਿਹੜਾ ਸੂਬਾ ਸਰਹੰਦ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ ਸੀ, ਇਹ ਵੀ ਇਹਦਾ ਮੁਰਤ ਸਤਸੰਗ ਜੀ ਇਹਦਾ ਚੇਲਾ ਸੀ। ਇਹ ਸਤਸੰਗ ਜੀ ਕੱਟੜਵਾਦੀ ਮੁਸਲਮਾਨ ਸਨ, ਜਿਹੜੇ ਚਾਹੁੰਦੇ ਸਨ ਕਿ ਸਿਰਫ ਇਸਲਾਮ ਦਾ ਵਾਅਦਾ ਹੋਵੇ, ਬਾਕੀ ਸਾਰੇ ਧਰਮਾਂ ਨੂੰ ਇਹ ਕਾਫਰ ਸਮਝਦੇ ਸਨ। ਜਿਹੜਾ ਚਿਸ਼ਤੀ ਫਿਰਕਾ ਸੀ ਨਾ, ਇਹਦੇ ਮੁਖੀ ਆਗੂ ਉਹ ਸਾਈ ਮੀਆਂ ਮੀਰ ਜੀ ਸਨ। ਇਹਦੇ ਵਿੱਚ ਪੂਰੇ ਸੱਚੇ ਮੁਸਲਮਾਨ ਸਨ, ਜਿਨ੍ਹਾਂ ਨੇ ਸਾਰਿਆਂ ਵਿੱਚ ਇੱਕ ਖੁਦਾ ਨੂੰ ਵੇਖਣਾ ਹੁੰਦਾ ਸੀ, ਇੱਕ ਨੂੰ ਵੇਖਦੇ ਸਨ ਅਤੇ ਸਾਰਿਆਂ ਦੇ ਨਾਲ ਰਲ ਮਿਲ ਕੇ ਰਹਿੰਦੇ ਸਨ। ਇਹਦੇ ਵਿੱਚ ਹੀ ਪੀਰ ਬੁੱਧੂ ਸ਼ਾਹ ਹੋਏ ਸਨ, ਇਸ ਚਿਸ਼ਤੇ ਦੇ ਵਿੱਚ ਹੀ, ਚਿਸ਼ਤੀ ਫਿਰਕੇ ਵਿੱਚ ਹੀ। ਅਤੇ ਇਹ ਪੀਰ ਬੁੱਧੂ ਸ਼ਾਹ ਨੇ ਹੀ ਸਤਸੰਗ ਜੀ ਇੱਕ ਆਵਾਜ਼ 'ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਸਨ। ਇਉਂ ਸਤਸੰਗ ਜੀ ਫਿਰ ਇਹ ਦੋ ਫਿਰਕੇ, ਇਹਨਾਂ ਵਿੱਚੋਂ ਜਿਹੜਾ ਨਕਸ਼ਬੰਦੀ ਸੀ ਇਹ ਚਲਾਕ, ਇਹ ਹਮੇਸ਼ਾ ਜਹਾਂਗੀਰ ਦੇ ਕੰਨ ਭਰਦੇ ਸਨ ਅਤੇ ਇਹਨਾਂ ਨੇ ਪ੍ਰਣ ਵੀ ਕਰਾਇਆ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰਾਇਆ ਜਾਵੇ। ਅਖੀਰ ਨੂੰ ਸਤਸੰਗ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਸਰੋਵਰ ਗੁਰਤਾ 'ਤੇ ਬੈਠਣ ਤੋਂ ਬਾਅਦ ਮੁਕੰਮਲ ਕਰਾਇਆ, ਵਿੱਚ ਹਰਿਮੰਦਰ ਸਾਹਿਬ ਜੀ ਦੀ ਉਹਦੀ ਸੇਵਾ ਕਰਾਈ। ਹਰਿਮੰਦਰ ਸਾਹਿਬ ਜੀ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪੋਥੀ ਸਾਹਿਬ ਦੇ ਰੂਪ ਵਿੱਚ ਉਹ ਸਨ, ਉਹਨੂੰ ਇਕੱਤਰ ਕਰਕੇ ਬੀੜ ਬੰਨੀ ਅਤੇ ਪਹਿਲਾ ਪ੍ਰਕਾਸ਼ ਕਰਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ। ਹਰ ਪਾਸੇ ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ ਵਿੱਚ ਪ੍ਰਚਾਰ ਸਿੱਖੀ ਦਾ ਹੋਇਆ, ਪਰ ਹਕੂਮਤ ਨੂੰ ਇਹ ਗੱਲ ਚੰਗੀ ਨਾ ਲੱਗੀ। ਫਿਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰਿਸ਼ਤੇ ਦੀ ਗੱਲ ਚੱਲੀ। ਚੰਦੂ ਨੇ ਉੱਥੋਂ ਈਰਖਾ ਕੀਤੀ ਜਦੋਂ ਸਿੱਖਾਂ ਦੀ ਬੇਨਤੀ ਸੁਣ ਕੇ ਇਹ ਹੰਕਾਰੀ ਦੇ ਲੜਕੀ ਦਾ ਰਿਸ਼ਤਾ ਮੋੜਿਆ ਗਿਆ। ਫਿਰ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਹਾਂਗੀਰ ਵੱਲੋਂ ਇਹ ਹੁਕਮ ਆਇਆ ਮੁਰਤਜ਼ਾ ਖਾਨ ਦੇ ਰਾਹੀਂ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ, ਅਤੇ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਲਾਹੌਰ, ਭਾਵੇਂ ਇਤਿਹਾਸ ਬੜਾ ਲਮੇਰਾ ਹੈ, ਸਤਸੰਗਤ ਜੀ ਪਿਛਲੇ ਪੰਜ ਦਿਨਾਂ ਤੋਂ ਤਖ਼ਤ ਸਾਹਿਬ ਜੀ ਅਤੇ ਆਪ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਇਤਿਹਾਸ ਸਰਵਣ ਕਰ ਰਹੇ ਹੋ, ਆਪਾਂ ਟੂਕ ਮਾਤਰ ਹੀ ਬੇਨਤੀ ਕਰਨਾ ਹੈ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਕੋਲ ਜਿਸ ਵੇਲੇ ਸਤਸੰਗਤ ਜੀ ਲਿਜਾਇਆ ਜਾ ਰਿਹਾ ਸੀ, ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਧਰਤੀ 'ਤੇ ਸਿੱਖਾਂ ਦੇ ਕੋਲ ਸਿੱਖਾਂ ਨੂੰ ਬੁਲਾਇਆ, ਸਿਆਣੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਆਦਿ, ਉਹਨਾਂ ਦੇ ਅੱਗੇ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਆਪ ਲਾਹੌਰ ਨੂੰ ਰਵਾਨਾ ਹੋਏ ਅਤੇ ਲਾਹੌਰ ਦੇ ਵਿੱਚ ਕਈ ਤਰ੍ਹਾਂ ਤਰ੍ਹਾਂ ਦੇ ਸਵਾਲ ਜਹਾਂਗੀਰ ਦੇ ਅੱਗੇ ਹੋਏ। ਕਦੇ ਮਹਾਰਾਜ 'ਤੇ ਦੋਸ਼ ਲਾਇਆ ਗਿਆ ਕਿ ਆਪ ਜੀ ਨੇ ਚੋਰ ਰੱਖੇ ਨੇ, ਡਾਕੂ ਰੱਖੇ ਨੇ, ਇਸ ਤਰ੍ਹਾਂ ਦੇ ਅਨੇਕਾਂ ਜਿਹੜੇ ਬੇਬੁਨਿਆਦ ਦੋਸ਼ ਸਨ ਉਹ ਲਾਏ ਗਏ। ਆਖਿਆ ਗਿਆ ਤੁਸੀਂ ਸਾਡੇ ਦੀਵਾਨ ਦੀ ਲੜਕੀ ਦਾ ਰਿਸ਼ਤਾ ਠੁਕਰਾਇਆ ਹੈ, ਕਦੇ ਆਖਿਆ ਗਿਆ ਤੁਸੀਂ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਦੀ ਜਿਹੜੀ ਵਡਿਆਈ ਦੇ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਪਾਏ ਜਾਣ। ਇਸ ਤਰ੍ਹਾਂ ਕਈ ਗੱਲਾਂ ਆਖੀਆਂ ਗਿਆ। ਜਦੋਂ ਮਹਾਰਾਜ ਨੇ ਸਾਫ਼ ਸਾਰੀਆਂ ਗੱਲਾਂ ਦਾ
इनकार कर दिता। तो उस वेले सात संगत जी फिर चंदू के हवाले गुरु अर्जन देव पातशाह जी नूं कीता गया। ये गल दसी गई कि 2 लख जिहड़ा जुर्माना है जे ये तार देणगे तां इन्हां नूं छड़ दिता जावे, जां इस्लाम कबूल कर लैणगे तां इन्हां नूं छड़ दिता जावे, जां गुरु अर्जन देव साहिब महाराज जी नूं ये गुरु ग्रंथ साहब जी दे विच मुहम्मद साहब की वडियाई दे शब्द पा देण तां फिर इन्हां नूं छड़ दिता जावे। चंदू पंज सिखां दे समेत गुरु अर्जन देव पातशाह जी नूं निगरानी विच अपनी हवेली विच लै गया। पहले दिन तसीहा सी भुखा अपने सिपाहियां नूं कहिंदा कि जे ये पानी मंगण तां 2 लख मंगे जाण, पैसे मंगे जाण, जे बैठण वास्ते सौण वास्ते कहण तां वी इन्हां तों पैसे मंगे जाण, नहीं तां इन्हां नूं ना बैठण दिता जावे, ना भोजन ना पानी ना सौण दिता जावे। पातशाह ने कहा चंदू जदों तक तेरे कैद विच हाँ ना असी जल छकांगे, ना लंगर, ना असी बैठांगे, ना असी सोवांगे। सात संगत जी सच्चे पातशाह जी नूं क्योंकि भुख भी वड्डा तसीहा है, पहले ही दिन उन्हें देखिया कि जे महाराज मन जाणगे ये तसीहे तो डर के फिर मेरी जित होवेगी। अगले दिन आके कहिंदा भुख ने कुछ सोजी दित्ती है, सच्चे पातशाह जी है बोल रहे। उस वेले उसने वड्डी देग मंगाई जिस दा जिक्र कवि संतोख सिंह जी करदे ने, प्रथम देग कै बीच बैठाए। सब तो पहला देग सतसंगत जी लियाई गई, उस देग नूं उहदे विच पाणी पा के थलों कई मण बालण बाल के सतसंगत जी उहनूं उबालिया गया ते कहिंदा चुक के इहदे विच सच्चे पातशाह गुरु अर्जन देव पातशाह जी नूं सट दिओ। ते कवि संतोख सिंह जी लिखते ने तब सतगुर आपे चल गए, तपत नीर मह बैठत भए। सच्चे पातशाह आप चल के उस देग विच बह गए ते तेरा किया मीठा लागे, हर नाम पदार्थ नानक वांगे दे सोहेले गाए। ते सात संगत जी सारा दिन सच्चे पातशाह जी नूं उस उबलदी देग विच सात संगत जी उबालिया गया। शाम नूं सच्चे पातशाह जी नूं देग विचों निकालिया गया। अगले दिन चंदू फिर आके कहिंदा हुण भी आप जी दे जख्म जिहड़े ने भर सकदे ने, इलाज हो सकदा है, साडियां 3 गल्लां मन लो। सच्चे पातशाह अबोल ते अडोल ने, सच्चे पातशाह जी ने कोई जवाब ना दिता। उस दुष्ट ने फिर सात संगत जी रेत जिहड़ी सी ओह गर्म कराई, रेत नूं इन्ना तपाया जदों तक वह अग दा रूप ना होई। कवि संतोख सिंह जी लिखदे ने तपत रेत पर निश्चल वैसे, उस तत्ती हुई रेत दे उपर बिठा के उपरों तत्ता रेता पाया गया। ये दूसरे दिन का तसीहा सी। सात संगत जी तपत रेत पर निश्चल वैसे, कवि संतोख सिंह जी लिखते ने सुख ते मृद आसन पर जैसे, जिमें सात संगत जी गुरु अर्जन देव साहब महाराज श्री हरिमंदर साहब जी के पावन उस सेजा ते बैठ के संगत नूं दर्शन दिंदे सन, यो महाराज अज उस अवस्था दे विच उस औखी हालत विच भी इउं सुख नाल बैठे ने जिमें कोई नरम आसन ते बैठे होण। सुख ते मृद आसन पर जैसे, इत उत अंग नहीं डुलयंते, अपने शरीर दे अंगां नूं डुलाउंदे नहीं, हिलाउंदे नहीं, अंदरों जुड़े ने एक सार उस रब दी याद विच जुड़े ने। सुख ते मृद आसन पर जैसे, इत उत अंग नहीं डुलयंते, भए मोन कुछ नहीं कहंते, कहो दुष्ट पुन करछे लैके। दुष्ट चंदू फिर सिपाहियां नूं कहिंदा लो करछे लो फड़ो, कहो दुष्ट पुन करछे लैके तपत रेत देहो ऊपर पै गए। कहिंदे इन्हां दे उपर पाओ, ये जिहड़े कड़छे भर भर के जिहड़ी रेत है ना गर्म, तत्ता रेता उपर पाया जावे। तपत रेत देह ऊपर पैके नह बोलत, मेरी गल का कोई जवाब नहीं दे रहे ने, नह बोलत नह ना बानत नाता, ना कोई गल मनदे ने, ना नाता मनदे ने, ना मेरे बच्ची का रिश्ता कबूल करदे ने। नह बोलत नह मानत नाता, इसके गात गात कहिंदे शरीर नूं, इसके गात लगह नह ताता, लगदा कोई शक्ति है इन्हां दे गात शरीर नूं कोई सेक ही नहीं लगदा। कल सारा दिन उबालिया, अज रेत उपरों पै रही है, इसके गात लगह नह ताता, भर करछे तब ऊपर पाए, नह कुछ कहियो ना अंग डुलाए, दोह दिसते तातो अत बारू, नह कुछ कहियो ना अंग डुलाए। कहिंदे ओह जिहड़ा तत्ता रेता सी सारा दिन पाया गया रेता, पर फिर भी सच्चे पातशाह डोल ने। अगले दिन सात संगत जी तत्ती तवी दे उपर सच्चे पातशाह जी नूं बिठाया, फिर ओही गल्लां
ਦੁਹਰਾਈਆਂ ਗਈਆਂ। ਅੱਜ ਜਿਹੜੀ ਰੇਤ ਤੋਂ ਬਾਅਦ ਜਿਹੜਾ ਸਤਸੰਗ ਜੀ ਤੱਤੀ ਤਵੀ 'ਤੇ ਬਿਠਾਇਆ ਗਿਆ, ਇਹ ਚੌਥੇ ਦਿਨ ਦਾ ਤਸੀਹਾ ਸੀ। ਸੱਚੇ ਪਾਤਸ਼ਾਹ ਜੀ ਨੂੰ ਇਉਂ ਸਤਸੰਗ ਜੀ ਤਪਾਇਆ ਗਿਆ, ਥੱਲੋਂ ਬਾਲਣ ਬਾਲਿਆ ਗਿਆ ਅਤੇ ਅਨੇਕਾਂ ਤਸੀਹੇ ਦਿੱਤੇ ਗਏ। ਫਿਰ ਸੱਚੇ ਪਾਤਸ਼ਾਹ ਜੀ ਨੂੰ ਅਗਲੇ ਦਿਨ ਚੰਦੂ ਨੇ ਆ ਕੇ ਕਿਹਾ ਕਿ ਹੁਣ ਦੇਖੋ ਤੁਹਾਨੂੰ ਮਰੀ ਹੋਈ ਗਊ ਦੇ ਚੰਮ ਵਿੱਚ ਮੜ ਕੇ ਮੈਂ ਧੁੱਪ ਦੇ ਵਿੱਚ ਸੁਕਾਵਾਂਗਾ, ਫਿਰ ਤੁਹਾਨੂੰ ਪਤਾ ਲੱਗੇਗਾ। ਇਉਂ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੰਜ ਸਿੱਖਾਂ ਦੇ ਸਮੇਤ ਸਿਪਾਹੀਆਂ ਦੇ ਨਿਗਰਾਨੀ ਦੇ ਵਿੱਚ ਰਾਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਭੇਜਿਆ ਗਿਆ। ਸੱਚੇ ਪਾਤਸ਼ਾਹ ਜੀ ਨੇ ਉੱਥੇ ਇਸ਼ਨਾਨ ਕੀਤਾ। ਆਪਣੇ ਪੰਜ ਸਿੱਖ ਭਾਈ ਜੇਠਾ ਜੀ, ਪਿਰਾਣਾ ਜੀ, ਬਾਬਾ ਵਿਧੀ ਚੰਦ ਜੀ, ਭਾਈ ਪੈੜਾ ਜੀ, ਇਹਨਾਂ ਸਿੱਖਾਂ ਦੇ ਮੋਢਿਆਂ ਦੇ ਸਹਾਰੇ ਸੱਚੇ ਪਾਤਸ਼ਾਹ ਲਾਹੌਰ ਦੀਆਂ ਗਲੀਆਂ ਵਿੱਚੋਂ ਸਹਿਜੇ ਸਹਿਜੇ ਤੁਰ ਕੇ ਗਏ ਨੇ। ਭਾਵੇਂ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੇ ਚਾਹੁੰਦੇ ਤਾਂ ਸਤਸੰਗਤ ਜੀ ਇਸ ਹਕੂਮਤ ਨੂੰ ਨਸ਼ਟ ਵੀ ਕਰ ਸਕਦੇ ਸੀ। ਭਾਵੇਂ ਸਾਈਂ ਮੀਆਂ ਮੀਰ ਜੀ ਨੇ ਕਿਹਾ ਸੀ ਮਹਾਰਾਜ ਲਾਹੌਰ ਅਤੇ ਦਿੱਲੀ ਨੂੰ ਇੱਕ ਕਰਕੇ ਖਤਮ ਕਰ ਦਿਆਂਗਾ, ਹੁਕਮ ਕਰੋ। ਪਾਤਸ਼ਾਹ ਨੇ ਕਿਹਾ ਅਸਮਾਨ ਵੱਲ ਤੱਕੋ, ਜਦੋਂ ਦੇਖਿਆ ਹਰ ਤਰ੍ਹਾਂ ਦੀ ਸ਼ਕਤੀ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਅਲੋਪ ਸ਼ਕਤੀਆਂ ਖੜੀਆਂ ਸਨ ਕਿ ਮਹਾਰਾਜ ਇੱਕ ਇਸ਼ਾਰਾ ਕਰਨ, ਇਸ ਦੁਸ਼ਟ ਹਕੂਮਤ ਨੂੰ ਅਸੀਂ ਨਸ਼ਟ ਕਰ ਦੇਈਏ। ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਵੀ ਕੀਤਾ ਸੀ, ਸਾਈਂ ਜੀ ਕਿਆ ਹੋਆ ਤਨ ਜਲ ਰਿਹਾ, ਮਨ ਸ਼ਾਂਤ ਹੈ ਹਰ ਨਾਮ ਸੇ। ਇਹ ਬਾਹਰ ਦੀ ਅੱਗ, ਬਾਹਰ ਦੀ ਤਪਸ਼, ਬਾਹਰ ਦੀ ਲੋਕਾਂ ਦੀ ਈਰਖਾ, ਕਹਿੰਦੇ ਇਹ ਰੱਬ ਦੇ ਪਿਆਰੇ ਨੂੰ ਕਦੇ ਡੁਲਾ ਨਹੀਂ ਸਕਦੀ। ਉਸ ਵੇਲੇ ਸਾਈਂ ਜੀ ਨੇ ਕਿਹਾ ਸੀ ਜੋ ਵਰਨਿਓ ਮਦ ਸੁਖਮਣੀ ਪਾਲ ਦਿਖਾਇਓ ਨੀ। ਸੱਚੇ ਪਾਤਸ਼ਾਹ ਜੋ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਆਪ ਜੀ ਨੇ ਆਪਣੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਵਿੱਚ ਦਰਜ ਕੀਤੀ ਹੈ, ਉਹ ਸੱਚੇ ਪਾਤਸ਼ਾਹ ਆਪ ਜੀ ਨੇ ਪ੍ਰਤੱਖ ਤੌਰ 'ਤੇ ਪ੍ਰਗਟ ਕਰਕੇ ਆਪਣੇ ਸਰੀਰ 'ਤੇ ਦਿਖਾ ਦਿੱਤੀ ਹੈ। ਪਾਤਸ਼ਾਹ ਰਾਵੀ ਦੇ ਕਿਨਾਰੇ ਗਏ, ਇਸ਼ਨਾਨ ਕੀਤਾ, ਉੱਥੇ ਜਿਹੜਾ ਕੱਪੜੇ ਦਾ ਵਿਛਾਉਣਾ ਸੀ ਸਿੱਖਾਂ ਨੇ ਵਿਛਾਇਆ, ਬਹਿ ਕੇ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਮੁੱਖੋਂ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ। ਸਿੱਖਾਂ ਨੂੰ ਆਖਿਆ, ਸਿੱਖੋ ਹੁਣ ਜਾਓ, ਜਾ ਕੇ ਸਾਡੇ ਸਾਹਿਬਜ਼ਾਦੇ ਨੂੰ ਕਹਿਣਾ ਕਿ ਇਹ ਜਿਹੜੀ ਜ਼ੁਲਮ ਕਰਨ ਵਾਲੀ ਹਕੂਮਤ ਹੈ ਇਹ ਇਹਨਾਂ ਗੱਲਾਂ ਤੋਂ ਵੀ ਬਾਜ਼ ਨਹੀਂ ਆਈ। ਹੁਣ ਸਮਾਂ ਜਿਹੜਾ ਹੈ ਗੱਦੀ ਦਾ ਨਹੀਂ, ਹੁਣ ਤਖ਼ਤ ਦਾ ਹੈ। ਹੁਣ ਗੱਦੀ ਨਹੀਂ ਲਾਉਣੀ, ਹੁਣ ਤਖ਼ਤ 'ਤੇ ਬੈਠਣਾ ਅਤੇ ਸ਼ਸਤਰ ਵੀ ਧਾਰਨ ਕਰਨੇ, ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਅਤੇ ਆਪਣੇ ਸਿੱਖਾਂ ਤੋਂ ਵੀ ਕਰਾਉਣਾ। ਇਉਂ ਸਤਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਆਪਣੇ 'ਤੇ ਚਾਦਰਾਂ ਤਾਣ ਕੇ ਆਪ ਜੋਤ ਵਿੱਚ ਜੋਤ ਰਲਾ ਦਿੱਤੀ। ਸਤਸੰਗਤ ਜੀ ਤੱਤ ਵਿੱਚ ਤੱਤ ਰਲ ਗਏ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਉਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਲਾਹੌਰ ਦੀਆਂ ਸੰਗਤਾਂ ਨੇ, ਸਿੱਖਾਂ ਨੇ ਅਦਬ ਸਤਿਕਾਰ ਦੇ ਨਾਲ ਉੱਥੇ ਫਿਰ ਸਤਸੰਗਤ ਜੀ ਸੰਸਕਾਰ ਕੀਤਾ। ਅੱਜ ਦੇ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਗੁਰਪੁਰਬ ਪਾਵਨ ਸਥਾਨ 'ਤੇ ਮਨਾਇਆ ਗਿਆ। ਦਾਸ ਵੱਲੋਂ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਵਿਚਾਰ ਕਰਦੇ ਹਾਂ ਬੇਅੰਤ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਖੀ ਭੇਟ ਮਾਇਆ, ਸਤਿਕਾਰਯੋਗ ਸਿੰਘ ਸਾਹਿਬ, ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਰੱਖਣੀ, ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ, ਦੇਹ ਅਰੋਗਤਾ ਬਖਸ਼ਣੀ। ਸਰਦਾਰ ਰਵਿੰਦਰ ਸਿੰਘ ਜੀ ਬੰਗਈ, ਸਾਬਕਾ ਸਕੱਤਰ ਗੁਰਦੁਆਰਾ ਬੋਰਡ, ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਚੜ੍ਹਦੀ ਕਲਾ ਰੱਖਣੀ। ਸਰਦਾਰ ਬਸੰਤ ਸਿੰਘ ਜੀ ਬੰਗਈ, ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਚੜ੍ਹਦੀ ਕਲਾ ਰੱਖਣੀ। ਮੀਤ ਜਥੇਦਾਰ ਸਿੰਘ ਸਾਹਿਬ, ਸੰਤ ਬਾਬਾ ਜੋਤਿੰਦਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨਾ, ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਰੱਖਣੀ, ਸੇਵਾ ਕਰਨ ਦਾ ਬਲ ਬਖਸ਼ਣਾ। ਸਰਦਾਰ ਲੱਡੂ ਸਿੰਘ ਜੀ ਕਾਰਡਗਰ, ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਮਨਵੀਰ ਸਿੰਘ ਜੀ, ਮੰਨਾ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਰਾਗੀ ਸੁਰਿੰਦਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਪਾਤਸ਼ਾਹ ਚੜ੍ਹਦੀ ਕਲਾ ਰੱਖਣੀ, ਖੜਕ ਸਿੰਘ ਜੀ ਹੋਟਲ ਵਾਲੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਸਰਦਾਰ ਸੁਰਿੰਦਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਚੜ੍ਹਦੀ ਕਲਾ ਰੱਖਣੀ, ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੀ ਚੜ੍ਹਦੀ ਕਲਾ ਰੱਖਣੀ, ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਹਰ ਮੈਦਾਨ ਫਤਿਹ ਕਰਨਾ, ਗੁਰੂ ਨਾਨਕ ਨਾਮ ਚੜ੍ਹਦੀ ਕਲਾ
तेरे भाने।

ਤਵਾ ਪ੍ਰਸਾਦ ਕਬਿਤ ਖੂਕ ਮਲ ਹਾਰੀ ਗਜ ਗਦ ਹਾ ਵਿਭੂਤ ਦਾਰੀ ਗਿੱਧੂਆ ਮਸਾਨ ਬਾਸ ਕਰੇ ਹੋਈ ਕਰਤ ਹੈ ਖੂਕ ਮਟ ਬਾਸੀ ਲੰਗ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੁਨ ਸਾਧਈ ਮਰਤ ਹੈ ਬਿੰਦ ਕੇ ਸਧਈਆ ਤਾਹ ਹੀਜ ਕੀ ਬੰਡਈਆ ਦੇ ਦਬੰਦਰਾ ਸਦੀਵ ਬਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੇਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭੈ ਦੁਧਾਧਾਰੀ ਪੌਣ ਕੇ ਆਹਾਰੀ ਸਭ ਜੰਗ ਜਾਨੀਅਤ ਹੈ ਤ੍ਰਿਣ ਕੇ ਵਛਈਆ ਧਨ ਲੋਭ ਕੇ ਤਜਈਅਤ ਤੋ ਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉੜਿਆ ਤਾਹੇ ਵੰਸ਼ ਕੀ ਵਡਈਆ ਦੇ ਦਬਗੁਲਾ ਵਿਡਾਲ ਬ੍ਰਿਕ ਧਿਆਨ ਠਾਨੀਅਤ ਹੈ ਜੇਤੇ ਵੱਡ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਅਨੀਅਤ ਹੈ ਭੂਮ ਕੇ ਬਸਈਆ ਤਾਹੇ ਬੂਜਰੀ ਗਜਈਆ ਗਹਿ ਨਭ ਕੇ ਉਡਈਆ ਸੋਚ ਰਈਆ ਗਹਿ ਬਖਾਨੀਏ ਫਲ ਕੇ ਬਸਈਆ ਤਾਹੇ ਬਾਂਦਰੀ ਗਜਈਏ ਗਾਹੇ ਆਦਸ ਫਿਰਈਆ ਦੇ ਤਬੂਤ ਕੈ ਪਛਾਨੀਏ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਜੰਗੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਟਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੈ ਪਹਿਚਾਨੀਏ ਨਾਰਾਇਣ ਕਛ ਮਛ ਦਿੰਦੂਆ ਕਹਤ ਸਭ ਕੌਲ ਨਭ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦਿਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਡੇਰੂ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀੜਤ ਨ ਗੂੜਤਾ ਕੋ ਭੇਦ ਭਾਵੇ ਪੂਜਤ ਨ ਤਾਹੇ ਜਾ ਕੇ ਰਾਖ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਓਲੀ ਕਰਮ ਜਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠਾਂਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਦੇਵ ਨੇਦ ਨੇਦ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਾਤ ਸੀਤਲ ਨ ਸੂਰਤ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸਿਆ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਹਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸੇ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸਨ ਕਿਤੇ ਵੇਦ ਓ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ ਮੋਨ ਦੀ ਮਦਾਰ ਕਿਤੇ ਅਸਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕਾਂਬਰ ਕਿਤੇ ਗਨ ਨ ਪਰਤ ਏਤ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ ਜੋਗੀ ਜਤਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨਸੇ ਮਹੀਪ ਦਿਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿੱਧ ਦੇ ਕਰੇ ਅਨੇਕ ਧੋਪ ਜੀ ਕਪਟ ਫੇਸ ਭੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹਾ ਭਯੋ ਮੱਲ ਜੋ ਪੇ ਕਾਢ ਦੇ ਅਨੇਕ ਡੰਡ ਸੋ ਦੋ ਨ ਡੰਡੋ ਤੇ ਅਸ ਟੰਗ ਅਤ ਤੀਸ ਕਹੋ ਕਹਾ ਭਯੋ ਰੁਗੀ ਜੋ ਪੇ ਡਾਰ ਰਹਿਓ ਉਰਧ ਮੁਖ ਮਨ ਤੇਨਾ ਮੁੰਡ ਨੇ ਹੋ ਰਾਯੋ ਆਦੀਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਭੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਾ ਕੇ ਕੰਨ ਮੈਂ ਖਜੂਰਾ ਦਸੇ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਖ ਕੋ ਜਰਈਆ ਵੱਲ ਫੂਲ ਕੋ ਫਚਈਆ ਸਦਾ ਬਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਵਛਈਆ ਬੋਲ ਪੂਜ ਲੀਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਭੀਨ ਕਸ ਭੇਟ ਪਰ ਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਫੂਮ ਸਰਾਵ ਗਦਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਵਾਸ ਕਰੇ ਕਾਗ ਔਰ ਚੀਤ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਯਕੀਨ ਦੀਨ ਕਹਿ ਸਕੇ ਤਰਤ ਹੈ ਜੈਸੇ ਏਕ ਸਵੰਗੀ ਗਹੂੰ ਜੋਗਿਆ ਬਰਾਗਿ ਬਨ ਕਬਹੁ ਸੰਨਿਆਸ ਬੇਸ ਬਨ ਕੇ ਦਿਖਾਵਈ ਗਹੂੰ ਬਨ ਹਰਿ ਗਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਬੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗਨ ਬ੍ਰਹਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਬਾਰ ਗੀਦਰ ਉਪਕਾਰ ਪਰ ਸੀਤ ਗਾਲ ਗੁੰਜਰ ਉਹ ਗਦ ਹਾ ਅਨੇਕ ਦਾ ਉਪਕਾਰ ਹੀ ਕਹਾ ਭਯੋ ਜੋ ਪਿਕਲ ਵਤਰ ਲੀਓ ਕਾਂਸੀ ਬੀਚ ਚੀਰ ਚੀਰ ਚੋਰਟਾ ਕੁਠਾਰਨ ਸੋ ਮਾਰਹੀ
कहा भयो फांसी डार बूढ़ जड़ गंग धार डार डार फांस ठग मार मार डार ही डूबे नरक धार मूड ज्ञान के बिना विचार भावना विहीन कैसे ज्ञान को विचार ही ताप के सहित जो पिपाइये अताप नाथ तापना अनेक तरन घायल सहत है जाप के किए तो जो पिपायत अजाप देव बूदना सदीव तुही उचरत है नभ के उड़त जो पे नारायण पाइयत अनल आकाश पंछी डोल बो करत है आग में जरत गत राण की परत कर पताल के बासी क्यों

ਮੈਂ ਕਹੂੰ ਨਾ ਗਬਾਨੀ ਕਹੂੰ ਗਾਰ ਡੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰਧਾਰੀ ਕਹੂੰ ਰਾਜ ਸਾਜੰਗ ਦੇ ਰਾਜਾ।

ਗੰਜ ਆਦਿ ਦੇਵ ਹੈ ਕਹੋ ਸੁਕੈ ਸੁਪਾਈਐ ਜਿਮੀ ਜਮਾਰ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨਹਾਨ ਹੈ ਨਵਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ

ਦਾਗ ਹੈ ਛੇ ਪ੍ਰਤਾਪ ਵੇਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ ਯਾ ਭੰਗ ਹੈ ਯਾ ਨੰਗ ਹੈ ਯਾ ਗੰਜ ਸੇ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਮੋਹ ਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖਰਾਰ ਹੈ ਨਾ ਹਾਓ ਹੈ ਨਾ ਭਾਓ ਹੈ ਨਾ ਦਾਓ ਕੋ ਪ੍ਰਕਾਰ ਹੈ ਗਜਾਧਪੇ ਨਰਾਧਪੇ ਕਰੰਤ ਸੇਵ ਹੈ ਸਦਾ ਸਿਧਸਪਤੇ ਤਪਸਪਤੇ ਬਨਸਪਤੇ ਜਪ ਸਦਾ ਅਗਸਤ ਆਦ ਜੇ ਬੜੇ ਤਪਸਤ ਪੇ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਐ ਅਗਾਧ ਆਦ ਦੇਵ ਕੇ ਅਨਾਦ ਬਾਤ ਮਾਨੀਏ ਨਜਾਦ ਬਾਤ ਮੰਤਰ ਮਿੱਤਰ ਸਤੁਰ ਸਨੇਹ ਜਾਨੀਐ

ਸਨਕ ਆਉ ਸਨ ਕੇਸ ਨੰਦਨ ਪਾਵਹੀ ਨਾ ਸੇ ਜਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰਾਉ ਮੁਖਚਾਰ ਸਰਬ ਸਬਦ ਪਤਾਰ ਕੇ ਤਰ ਜਪ ਹੀ ਜਹ ਜਾਪ ਆਦ ਦੇਵ ਗਾਦ ਤੇਜਾ ਨਾਦ ਮੂਰਤ ਅਤਾਪ ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰ ਕੀਨ ਸਰਬ ਠੌਰ ਰਹਿਓ ਬਿਰਾਜ ਦੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਬਹਿਸ ਰੰਕੇ ਬਿਖੇ ਬਿਰਾਜੇ ਸੂਤਰ ਭੀ ਵਹਿ ਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ

ਸਤ ਦੁਆਬਰ ਤ੍ਰਿਤੀਆ ਕਲ ਜੋ ਚਤੁਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮਨ ਗਾਇ ਗੰਧਰਵ ਪਾਰ ਹਾਰ ਹਾਰ ਥਕੇ ਸਭੇ ਨਹੀਂ ਪਾਈਏ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੋਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਭੇ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾ ਜਪ ਅਛਰ ਪਾਰ ਸੋਤ ਸੋਤ ਥਕੇ ਮਹਾਸੁਰ ਪਾਯੂ ਨਹਿ ਪਾਰ ਤਵ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ ਸਭ ਪ੍ਰਤਾਪ ਜਗਦੀਸ ਕੋ ਕਹੋ ਸਕਲ ਬਿਧ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀ ਤਬ ਕਹ ਮਰਨ ਹੈ ਕਵਨ ਸੁਰਕ ਕਹ ਨਰਕ ਕੋ ਸੁਗੁੜਾ ਕੋ ਮੂੜਤਾ ਕਹਾਂ ਤਰਕ ਅਵਤਰਕ ਦੋਹਰਾ ਕੋ ਨਿੰਦਾ ਜਸ ਹੈ

ਵਰਗਣ ਦੁਰਜਨ ਧਰਖਣ ਦੁਲਮ ਵਰਖਣ ਧਰਮ ਦੁਜੇ ਧੂਮ ਰਾਜ ਬਿਧੁਨ ਸੰ ਸੁਣਤ ਚੁਨ ਸੰ ਸੁੰਭ ਨ ਪਾਦਨ ਸੁੰਭ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦਿ ਅਨੀਲ ਅਗਾਧ ਕਥੇ।

ਸਤਿਗੁਰ ਮਿੱਤਰ ਦੋਵੇ ਕਸਾਰ ਅੱਛਾ ਸਰੂਪ ਅਬਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹਿ ਬਾਸ ਤਾਸ ਕਹਿ ਕੌਣ ਭੇਗ ਕਹਿ ਨਾਮ ਤਾਸ ਹੈ ਕਵਨ ਜਾਤ ਜਿਹ ਸਤਿਗੁਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਜਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੇ ਕਰਤ ਪਾਲ ਉਰਧੰਗ ਬਿਰਹਤ ਸਿਧੰਗ ਸਰੂਪ ਬੁਧੰਗ ਪਾਲ ਜੁਧੰਗ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਪ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਿਹ ਭੈਰ ਪਾਰ ਦੀ ਨਾਨ ਦੋਖ ਦਹਿਤਾ ਉਤਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਧੂ ਬਾਰਗ ਨੀਮਨ ਗਾਰੇ ਪਛ ਪਸੂ ਨਗ ਨਾਗ ਨਰਾਦਿਵ ਸਰਬ ਸਮੈ ਸਭ ਕੋ ਵ੍ਰਤ ਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੁਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੇ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਬੇਦ ਕਤੇਬ ਅਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵੇਖ ਭਵਾਨ ਬਨਾਏ ਦੇਵ ਅਦੇਵ ਖਪੇ ਹੰਗ ਬੇਵ ਨਾ ਭੇਵ ਲਖਿਉ ਭਰਮ ਸਿਉ ਭਰਮਾਏ ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਧ ਦਵੇਖ ਸੋ ਭੂਤ ਭਵੇਖ ਭਵਾਨ ਅਭੈ ਹੈ ਅੰਤ ਵਿਹੀਨ ਅਨਾਤਮਾ ਬਾਦਾਗ ਦੁਖ ਅਛਿਦ੍ਰ ਅਛੈ ਹੈ ਲੋਗਨ ਕੇ ਕਰਤਾ ਹਰਤਾ ਜਲ ਮੈਥਲ ਮੈ ਭਰਤਾ ਪ੍ਰਭ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਦ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ

ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨਾ ਪਦ ਪੰਕਜ ਬੰਦਨਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਪਾਵਨ ਪਵਿੱਤਰ ਗੁਰਪੁਰਬ ਜੋ ਹੈ, ਗੁਰੂ ਕੀਆਂ ਸੰਗਤਾਂ ਬਹੁਤ ਸ਼ਰਧਾ ਭਾਵਨਾ ਬਹੁਤ ਵਿਰਾਗ ਦੇ ਵਿੱਚ ਅੱਜ ਦਾ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ, ਭਾਵ ਕਿ ਸ਼ਹੀਦਾਂ ਦੇ ਸਰਤਾਜ ਸ਼ਾਂਤ

ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ ਆਪਾਂ ਮਨਾ ਰਹੇ ਹਾਂ। ਇਸ ਨਿਮਿਤ ਸਾਧ ਸੰਗਤ ਜੀ, ਤਖ਼ਤ ਸਾਹਿਬ ਜੀ ਦੀ ਜੋ ਚਲੀ ਆ ਰਹੀ ਮਰਿਆਦਾ ਮੁਤਾਬਕ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਆਪਣੀ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਜੋ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਪੰਜ ਪ੍ਰਸੰਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਸ਼ਹਾਦਤ ਦਾ ਜਿਹੜਾ ਇਤਿਹਾਸ ਉਹ ਵਰਣਨ ਕਰਨਾ ਕੀਤਾ, ਵਿਸ਼ੇਸ਼ ਕਰਕੇ ਤਖ਼ਤ ਸਾਹਿਬ ਜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਇਸ ਪਾਵਨ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਹਰ ਸਾਲ ਪੰਜ ਦਿਨ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸ਼ਹੀਦੀ ਦਿਹਾੜੇ ਦੀ ਇਸ ਸਾਖੇ ਦੀ ਵਿਚਾਰ ਕੀਤੀ ਜਾਂਦੀ ਹੈ। ਪਿਛਲੇ ਲਗਾਤਾਰ ਸਾਧ ਸੰਗਤ ਜੀ ਚਾਰ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਦਾ ਆਪਾਂ ਲਾਸਾਨੀ ਸ਼ਹਾਦਤ ਦਾ ਜਿਹੜਾ ਇਤਿਹਾਸ ਉਹ ਸਰਵਣ ਕਰ ਰਹੇ ਹਾਂ। ਕਿਸ ਤਰ੍ਹਾਂ ਪਿਆਰਿਓ, ਕੋਝੀਆਂ ਹਰਕਤਾਂ ਕਰਕੇ, ਕੋਝੀਆਂ ਸਾਜਿਸ਼ਾਂ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਆਪ ਨੂੰ ਪਤਾ, ਮੈਂ ਵਕਤ ਵਕਤ ਦੇ ਉੱਤੇ ਬੇਨਤੀ ਕੀਤੀ ਹੈ, ਕਿਉਂਕਿ ਬਹੁਤ ਰਹੱਸਮਈ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। ਇਸ ਕਰਕੇ ਪਿਆਰਿਓ, ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਅਸਲ ਦੇ ਵਿੱਚ ਕਾਰਨ ਕੀ ਹੈ। ਆਪਨੇ ਵੇਖਿਆ ਹੋਵੇਗਾ ਕਿਸ ਤਰ੍ਹਾਂ ਸਾਧ ਸੰਗਤ ਜੀ ਜਹਾਂਗੀਰ ਗੁਰੂ ਮਹਾਰਾਜ ਨੂੰ ਬੁਲਾਉਂਦਾ, ਬਹੁਤ ਮਨ ਦੇ ਵਿੱਚ ਸਾੜਾ ਹੈ, ਈਰਖਾ ਹੈ। ਮਹਾਰਾਜ ਜੀ ਨੂੰ ਖੁਦ ਲਿਖਦਾ ਕਿ ਮੈਂ ਇਹਨਾਂ ਨੂੰ ਮਾਰ ਦੇਣਾ, ਆਪ ਲਿਖਦਾ ਕਿ ਮੈਂ ਇਹਨਾਂ ਨੂੰ ਯਾਸਾਂ ਦੇ ਤਹਿਤ ਸਜ਼ਾਵਾਂ ਦਿੱਤੀਆਂ, ਅਤੇ ਇਸ ਤਰ੍ਹਾਂ ਉਹ ਆਪ ਲਿਖਦਾ। ਲੇਕਿਨ ਪਿਆਰਿਓ, ਸਜ਼ਾ ਦੇਣ ਦੇ ਲਈ ਇਹਨੇ ਵੇਖਿਆ ਕਿ ਮੈਂ ਮੁਸਲਮਾਨ ਹਾਂ, ਜੇ ਮੈਂ ਸਜ਼ਾ ਦਿੱਤੀ ਨਾ, ਸਿੱਧਾ ਮੈਂ ਦਖਲ ਅੰਦਾਜ਼ੀ ਕੀਤੀ ਜਾਂ ਕਿਸੇ ਮੁਸਲਮਾਨ ਨੇ ਗੁਰੂ ਗੋਬਿੰਦ ਸਿੰਘ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੂੰ ਸਜ਼ਾ ਦਿੱਤੀ ਅਤੇ ਉਸ ਵੇਲੇ ਹਿੰਦੂ ਮੁਸਲਮਾਨ ਦਾ ਝਗੜਾ ਹੋ ਸਕਦਾ ਹੈ। ਇਸ ਕਰਕੇ ਇਸ ਬੇਈਮਾਨ ਨੇ ਕੀ ਕੀਤਾ ਕਿ ਚੰਦੂ ਵੀ ਜਿਹੜਾ ਬਹੁਤ ਖਫਾ ਖਾਂਦਾ ਸੀ, ਬਹੁਤ ਈਰਖਾ ਕਰਦਾ ਸੀ ਗੁਰੂ ਮਹਾਰਾਜ ਜੀ ਦੇ ਪ੍ਰਤੀ, ਇਹਨੇ ਚੰਦੂ ਨੂੰ ਚੁਣਿਆ, ਚੰਦੂ ਨੂੰ ਅੱਗੇ ਲਾ ਕਰਕੇ ਮਾਰਨਾ ਤਾਂ ਇਹ ਵੀ ਚਾਹੁੰਦਾ, ਵਾਰੰਟ ਤਾਂ ਇਹਨੇ ਜਾਰੀ ਕਰਨੇ ਕੀਤੇ, ਲੇਕਿਨ ਇਹਨੂੰ ਅੰਜਾਮ ਦੇਣ ਦੇ ਲਈ ਚੰਦੂ ਨੂੰ ਚੁਣਿਆ ਗਿਆ, ਜਿਹੜਾ ਆਪ ਬਹੁਤ ਜ਼ਿਆਦਾ ਭੁੜਕਦਾ ਸੀ, ਬਹੁਤ ਜ਼ਿਆਦਾ ਈਰਖਾ, ਬਹੁਤ ਜ਼ਿਆਦਾ ਤੁਸਬ ਦੇ ਨਾਲ ਜਿਹੜਾ ਭਰਿਆ ਹੋਇਆ ਹੈ। ਅਤੇ ਫਿਰ ਚੰਦੂ ਨੇ ਕੀ ਕੀਤਾ, ਆਪ ਉਹਨੇ ਵਚਨ ਕੀਤਾ, ਬਾਦਸ਼ਾਹ ਤੂੰ ਇੱਕ ਕੰਮ ਕਰ, ਤੂੰ ਗੁਰੂ ਅਰਜੁਨ ਦੇਵ ਨੂੰ ਮੇਰੇ ਹਵਾਲੇ ਕਰ, ਤੂੰ ਇੱਥੋਂ ਚੱਲ ਜਾ, ਜੇ ਤੂੰ ਚੱਲ ਗਿਆ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ, ਕੱਲ੍ਹ ਕੋਈ ਵੀ ਗੱਲ ਹੋਵੇਗੀ ਲੋਕਾਂ ਨੇ ਕਹਿਣਾ ਕਿ ਬਾਦਸ਼ਾਹ ਤਾਂ ਜੀ ਉੱਥੇ ਨਹੀਂ ਸੀ, ਅਤੇ ਨਾਲ ਬਾਦਸ਼ਾਹ ਦੇ ਵੇਖਦਿਆਂ ਉਹਦੇ ਸਾਹਮਣੇ ਥੋੜ੍ਹੀ ਸਜ਼ਾ ਦਿੱਤੀ ਗਈ ਹੈ। ਇਹ ਤਾਂ ਗੱਲ ਜਿਹੜੀ ਹੈ ਚੰਦੂ ਨੇ ਕਰਨੀ ਕੀਤੀ ਹੈ, ਸਾਰਾ ਇਲਜ਼ਾਮ ਜੇ ਦੋਸ਼ ਲੱਗੇਗਾ ਮੇਰੇ ਉੱਤੇ ਆਵੇਗਾ, ਮੈਂ ਗੱਲ ਮਨਵਾ ਲਵਾਂਗਾ। ਇਸ ਤਰ੍ਹਾਂ ਪਿਆਰਿਓ, ਬਹੁਤ ਇਹਨੇ ਸਾਜਿਸ਼ਾਂ ਕੀਤੀਆਂ, ਅਤੇ ਫਿਰ ਜਹਾਂਗੀਰ ਵੀ ਇੰਝ ਹੀ ਚਾਹੁੰਦਾ, ਉਹਨੇ ਵੀ ਫਿਰ ਚੰਦੂ ਦੇ ਹਵਾਲੇ ਕਰ ਦਿੱਤਾ ਸਤਿਗੁਰੂ ਮਹਾਰਾਜ ਜੀ ਨੂੰ। ਪਿਆਰਿਓ, ਇਹ ਪਾਪੀ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ, ਜਾਂਦਿਆਂ ਸਾਥ ਹੀ ਪ੍ਰਸ਼ਾਦਾ ਪਾਣੀ ਤੋਂ ਵਿਵਰਜਿਤ ਕਰ ਦਿੱਤਾ, ਰੋਕ ਦਿੱਤਾ ਅਤੇ ਕਹਿ ਦਿੱਤਾ ਕਿ ਗੁਰੂ ਮਹਾਰਾਜ ਨੂੰ ਆਰਾਮ ਵੀ ਨਹੀਂ ਕਰਨ ਦੇਣਾ, ਪ੍ਰਸ਼ਾਦਾ ਮੰਗਦੇ, ਪਾਣੀ ਮੰਗਦੇ, ਜੇ ਆਰਾਮ ਕਰਦੇ ਅਤੇ ਇਹਨਾਂ ਨੂੰ ਮਾਰ ਕੁੱਟ ਕੇ ਉਠਾ ਦੇਣਾ ਅਤੇ ਕਹਿਣਾ ਜੀ 1 ਲੱਖ ਦਮੜਾ ਦਿਓ ਤਾਂ ਆਰਾਮ ਕੀਤਾ ਜਾਵੇਗਾ, 1 ਲੱਖ ਦਮੜਾ ਦਿਓ ਤਾਂ ਤੁਹਾਨੂੰ ਪਾਣੀ ਦਿੱਤਾ ਜਾਵੇਗਾ। ਇਸ ਤਰ੍ਹਾਂ ਇਹਨੇ ਸਖਤੀ ਦਾ ਦੌਰ ਚਲਾਉਣਾ ਕੀਤਾ। ਇੱਥੋਂ ਤੱਕ ਪਿਆਰਿਓ, ਇਹ ਖੁਸ਼ ਨਹੀਂ ਰਿਹਾ, ਇਹਨੇ ਫਿਰ ਵੇਖਿਆ ਕਿ ਸਤਿਗੁਰੂ ਮਹਾਰਾਜ ਤਾਂ ਮੇਰੀ ਈਨ ਨਹੀਂ ਮੰਨ ਰਹੇ ਹਨ, ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਬਿਠਾਉਣਾ ਕੀਤਾ, ਉਬਲਦੀ ਦੇਗ ਦੇ ਵਿੱਚ ਬਿਠਾ ਕਰਕੇ ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਵੀ ਗੁਰੂ ਮਹਾਰਾਜ ਜੀ ਇਹਦੀ ਈਨ ਨਹੀਂ ਮੰਨੇ ਹਨ, ਇਹਦਾ ਵਚਨ ਨਹੀਂ ਮੰਨਣਾ ਕੀਤਾ। ਇਹ ਇਹੀ ਜ਼ਿੱਦ ਕਰਦਾ ਮਹਾਰਾਜ ਕਿ ਮੇਰੇ ਲੜਕੀ ਦਾ ਰਿਸ਼ਤਾ ਲੈ ਲਿਓ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਆਪਾਂ ਰਿਸ਼ਤਾ ਕਰ ਲਈਏ ਅਤੇ ਬਾਦਸ਼ਾਹ ਦੀ ਈਨ ਮੰਨ ਲੈਣਾ ਕਰੋ। ਜਿਸ ਤਰ੍ਹਾਂ ਉਹ ਕਹਿੰਦਾ, ਇਹ ਚਾਹੁੰਦੇ ਸਨ ਕਿ ਮਹਾਰਾਜ ਕੋਈ ਸਾਡਾ ਵਚਨ ਮੰਨ ਲੈ, ਮੈਂ ਅੱਗੇ ਜਾ ਕਰਕੇ ਬੇਨਤੀ ਕਰਾਂ ਪਿਆਰਿਓ, ਅਤੇ ਇਹ ਇਹੀ ਕਹਿੰਦਾ ਕਿ ਮੇਰਾ ਵਚਨ ਮੰਨ ਲਿਓ, ਆਪਣੀ ਰਿਸ਼ਤੇਦਾਰੀ ਹੋ ਜਾਵੇਗੀ,
ਬਾਦਸ਼ਾਹ ਦੀ ਅਧੀਨਗੀ ਸਵੀਕਾਰ ਕਰ ਲਿਓ। ਇਸਲਾਮ ਦੇ ਬਾਬਤ ਚੰਗੇ ਬਚਨ ਕਰਨਾ ਕਰੋ ਤੇ ਤੁਸੀਂ ਛੁੱਟ ਜਾਓਗੇ। ਵਧੀਆ ਦੇਖੋ, ਇੱਕ ਪਾਸੇ ਆਨੰਦ ਹੀ ਆਨੰਦ ਖੇੜਾ ਹੋਵੇਗਾ, ਦੂਜੇ ਪਾਸੇ ਸਜਾਵਾਂ। ਮੈਂ ਹੀ ਤੁਹਾਨੂੰ ਮਾਰ ਸਕਦਾ ਤੇ ਮੈਂ ਹੀ ਤੁਹਾਨੂੰ ਬਚਾ ਸਕਦਾ, ਮੇਰਾ ਬਚਨ ਮੰਨੋ। ਮਹਾਰਾਜ ਜੀ ਨੇ ਇਹਦਾ ਬਚਨ ਨਹੀਂ ਮੰਨਣਾ ਕੀਤਾ। ਉਬਲਦੀ ਦੇਗ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਬਿਠਾਇਆ ਗਿਆ। ਉਸ ਤੋਂ ਬਾਅਦ ਸਾਧ ਸੰਗਤ ਜੀ ਬੇਈਮਾਨ ਨੇ ਤੱਤਾ ਰੇਤਾ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੇ ਪੂਰੇ ਤਨ ਦੇ ਉੱਤੇ ਪਾਉਣਾ ਕੀਤਾ। ਸਤਿਗੁਰੂ ਮਹਾਰਾਜ ਜੀ ਦਾ ਪੂਰਾ ਤਨ ਜਿਹੜਾ ਸਿਰ ਤੋਂ ਲੈ ਕਰਕੇ ਪਹਿਲਾਂ ਤੱਕ ਪਹਿਲਾਂ ਪੈਰਾਂ ਦੀਆਂ ਤਲੀਆਂ ਪਿੰਜੜੀਆਂ ਵੀ ਜਿਹੜੀਆਂ ਪਿਆਰਿਓ ਉਹਦੇ ਵਿੱਚ ਵੀ ਫਲੂਹੇ ਪੈ ਗਏ। ਖੜੇ ਨਹੀਂ ਹੋ ਸਕਦੇ, ਬਹਿ ਨਹੀਂ ਸਕਦੇ ਹਨ, ਇੰਨੇ ਜ਼ਿਆਦਾ ਫਲੂਹੇ ਜਿਹੜੇ ਤਨ ਦੇ ਉੱਤੇ ਆ ਗਏ ਹਨ। ਉਸ ਤੋਂ ਬਾਅਦ ਵੀ ਇਹ ਬਹੁਤ ਜ਼ਿੱਦ ਕਰ ਰਿਹਾ, ਹੱਟ ਕਰ ਰਿਹਾ, ਮਹਾਰਾਜ ਨੇ ਬਚਨ ਨਹੀਂ ਮੰਨਿਆ। ਤੱਤੀ ਤਵੀ ਦੇ ਉੱਤੇ ਇਹਨੇ ਸਤਿਗੁਰੂ ਮਹਾਰਾਜ ਨੂੰ ਬਿਠਾਉਣਾ ਕੀਤਾ। ਜਿਹੜੇ ਅਜ਼ਮਤੀ ਲੋਕ, ਜਿਹੜੇ ਮਹਾਂਪੁਰਖ, ਗੁਪਤ ਆਤਮਾਵਾਂ, ਉਹਨਾਂ ਨੇ ਵੀ ਬੇਨਤੀ ਕੀਤੀ, ਮਹਾਰਾਜ ਸਾਨੂੰ ਇਸ਼ਾਰਾ ਕਰੋ, ਅਸੀਂ ਇਹਨੂੰ ਖਤਮ ਕਰ ਦੇਵਾਂਗੇ। ਮਹਾਰਾਜ ਨੇ ਕਿਹਾ, ਨਹੀਂ ਭਾਈ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਇਹ ਵਾਹਿਗੁਰੂ ਜੀ ਦਾ ਹੁਕਮ ਉਹਦਾ ਭਾਣਾ ਵਰਤ ਰਿਹਾ। ਬਸ ਇਹੀ ਮੈਨੇ ਮੇਰੇ ਲਈ ਅਰਦਾਸ ਕਰਨਾ ਕਰੋ ਕਿ ਜਿੰਨਾ ਸਖ਼ਤ ਤੋਂ ਸਖ਼ਤ ਭਾਵੇਂ ਭਾਣਾ ਵਰਤੇ, ਮੈਂ ਉਹ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕਰਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਰੱਬ ਦੀ ਰਜ਼ਾ ਦੇ ਵਿੱਚ ਭਾਣੇ ਦੇ ਵਿੱਚ ਰਹਿ ਕਰਕੇ ਸਾਧ ਸੰਗਤ ਜੀ ਇਹ ਸਾਰੀਆਂ ਤਸ਼ੱਤਾਂ ਜਿਹੜੀਆਂ ਝੱਲ ਰਹੇ ਹਨ। ਫਿਰ ਜਿਸ ਤਰ੍ਹਾਂ ਕੱਲ੍ਹ ਆਪਨੇ ਸਰਵਣ ਕੀਤਾ, ਬੇਈਮਾਨ ਨੇ ਕਿਹਾ, ਜੇ ਮਹਾਰਾਜ ਮੇਰਾ ਬਚਨ ਨਹੀਂ ਮੰਨਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁਣ ਅਗਲੇ ਭਾਵ ਕਿ ਅੱਜ ਵਾਲੇ ਦਿਨ ਮਹਾਰਾਜ ਜੀ ਨੂੰ ਜਿਹੜੀ ਗਾਂ ਜਿਹੜੀ ਹੈ, ਗਾਂ ਦੀ ਖਲ ਜਿਹੜੀ ਹੈ, ਜਿਹੜੀ ਤਾਜ਼ਾ ਤਰੀਨ ਜਿਹੜੀ ਗਾਂ ਦੀ ਖਲ, ਉਹਨੂੰ ਉਤਾਰ ਕਰਕੇ ਮਹਾਰਾਜ ਜੀ ਨੂੰ ਉਹਦੇ ਵਿੱਚ ਮੜ ਦਿੱਤਾ ਜਾਵੇ, ਮੜ ਕਰਕੇ ਲਪੇਟ ਕਰਕੇ ਇਹਨਾਂ ਨੂੰ ਧੁੱਪ ਦੇ ਵਿੱਚ ਬਿਠਾਇਆ ਜਾਵੇ। ਇਹਦੇ ਨਾਲ ਇਹਨਾਂ ਦੇ ਪ੍ਰਾਣਾਂ ਦਾ ਨਾਸ਼ ਵੀ ਹੋ ਜਾਵੇਗਾ, ਅਧੋਗਤੀ ਹੋ ਕਰਕੇ, ਧਰਮ ਤੋਂ ਖਾਲੀ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਮਰ ਜਾਣਗੇ, ਖਤਮ ਹੋ ਜਾਣਗੇ। ਇਸ ਤਰ੍ਹਾਂ ਮੇਰੀ ਜ਼ਿੱਦ ਪੂਰੀ ਹੋਵੇਗੀ। ਇਹ ਬੇਈਮਾਨ ਸਾਧ ਸੰਗਤ ਜੀ ਇਸ ਤਰ੍ਹਾਂ ਹੁਣ ਤਰਕੀਬਾਂ ਜਿਹੜਾ ਇਹ ਲਾ ਰਿਹਾ। ਹੁਣ ਦੇਖੋ, ਅੱਜ ਸਤਿਗੁਰੂ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ, ਆਪਾਂ ਹੁਣ ਵੇਖਣਾ ਕਿਸ ਤਰ੍ਹਾਂ ਇਹ ਜ਼ਾਲਮ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਦੇ ਹਨ। ਸਾਧ ਸੰਗਤ ਜੀ ਆਓ, ਉਹ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ

0: ਕਰਾਂ ਸਾਧ ਸੰਗਤ ਜੀ, ਜਦੋਂ ਦਿਨ ਚੜਿਆ ਨਾ, ਆ ਚੰਦੂ ਪਾਪੀ ਜਿਹੜਾ ਹੈ, ਇਹ ਬੇਈਮਾਨ ਜਿਹੜਾ, ਇਹ ਪਿਆਰਿਓ ਉੱਠਿਆ, ਉੱਠਦਿਆਂ ਸਾਥ ਹੀ ਮਨ ਦੇ ਵਿੱਚ ਪਾਪ ਦੀ ਚਿਤਵਨੀ ਕਰ ਰਿਹਾ, ਪਾਪ ਦੀ ਵਿਚਾਰ ਕਰ ਰਿਹਾ ਕਿ ਕਿਸ ਤਰ੍ਹਾਂ ਮੈਂ ਸਤਿਗੁਰੂ ਮਹਾਰਾਜ ਨੂੰ ਦੁੱਖ ਦਵਾਂ, ਤਕਲੀਫਾਂ ਦਵਾਂ
1: ਕਰਕੇ।
0: ਤੇ ਇਹਨੇ ਪੱਕਾ ਕਰ ਲਿਆ ਕਿ ਅੱਜ ਤਾਂ ਬਹੁਤ ਹੋ ਗਿਆ, ਬਸ ਦੋ ਦੇ ਵਿੱਚ ਇੱਕ ਕਰਨਾ, ਜੇ ਮਨਾਉਣਾ ਜਾਂ ਤਾਂ ਸਤਿਗੁਰੂ ਮਹਾਰਾਜ ਨੂੰ ਅੱਜ ਮੈਂ ਨੇ ਖਤਮ ਕਰ ਦੇਣਾ ਹੈ। ਇਹ ਬੇਈਮਾਨ ਆਪਣੇ ਮਨ ਵਿੱਚ ਵਿਚਾਰਾਂ ਪਿਆ ਕਰਦਾ ਕਿ ਜਿਹੜੇ ਧਾਰਮਿਕ ਲੋਕ ਹੁੰਦੇ ਹਨ, ਇਹਨਾਂ ਨੂੰ ਆਪਣਾ ਧਰਮ ਬੜਾ ਪਿਆਰਾ ਹੁੰਦਾ, ਲੱਗਦਾ ਅੱਜ ਮੈਂ ਜੋ ਇਹਨਾਂ ਨੂੰ ਧਮਕੀ ਦਿੱਤੀ ਨਾ ਮਹਾਰਾਜ, ਮੇਰਾ ਵਚਨ ਨਹੀਂ ਮੰਨਿਆ ਤੇ ਮੈਂ ਤੁਹਾਡਾ ਧਰਮ ਜਿਹੜਾ ਖਾਲੀ ਕਰ ਦੇਵਾਂਗਾ, ਧਰਮ ਤੋਂ ਰਹਿਤ ਕਰ ਦੇਵਾਂਗਾ, ਬੇਧਰਮੇ ਬੇਦੀਨੇ ਕਰ ਦੇਵਾਂਗਾ। ਲੱਗਦਾ ਇਹ ਵਚਨ ਮਹਾਰਾਜ ਜੀ ਨੇ ਮੇਰਾ ਮਨ ਲੈਣਾ ਹੈ। ਬਸ ਲੱਗਦਾ ਜੇ ਮਹਾਰਾਜ ਜੀ ਡਰ ਗਏ, ਮੇਰਾ ਵਚਨ ਮੰਨ ਲਿਆ, ਤੇ ਫਿਰ ਅੱਜ ਮੈਂ ਅੱਜ ਹੀ ਬੋਲਾਂਗਾ, ਠੀਕ ਹੈ ਮਹਾਰਾਜ ਚਲੋ ਛੱਡੋ, ਅੱਜ ਮੇਰੀ ਲੜਕੀ ਦੀ ਸਗਾਈ ਆਪਾਂ ਕਰ ਲਈਏ, ਰਿਸ਼ਤਾ ਪੱਕਾ ਕਰ ਲਈਏ। ਜੇ ਨਹੀਂ ਮੰਨਦੇ ਤਾਂ ਗਊ ਦੀ ਖਲੜੀ ਜਿਹੜੀ ਹੈ, ਚਰਮ ਜਿਹੜੀ ਹੈ, ਉਹਨਾਂ ਦੇ ਵਿੱਚ ਲਪੇਟ ਕਰਕੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਸ ਤਰ੍ਹਾਂ ਸਾਧ ਸੰਗਤ ਜੀ ਬੇਈਮਾਨ ਮਨ ਦੇ ਵਿੱਚ ਚਿਤਵਨੀ ਕਰਦਿਆਂ, ਯਾਦ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਦਾ,
1: ਦੁਸ਼ਟ ਕ੍ਰੋਧ ਉਪਜਾ
0: ਤੇ ਆ ਕਰਕੇ ਬਹੁਤ ਅੱਗ ਬਗੂਲਾ ਹੋਇਆ, ਕ੍ਰੋਧ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੇ ਅੱਗੇ ਬੈਠ ਗਿਆ।
1: ਗੁਰੂ ਕੇ ਬਾਗ ਬਖਾਨਾ,
0: ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਅੱਗੇ ਬੈਠੇ ਹੋਏ ਹਨ, ਮਹਾਰਾਜ ਜੀ ਦੇ ਅੱਗੇ ਆ ਕਰਕੇ ਬੋਲਦਾ, ਕਹਿਣ ਲੱਗਾ ਮਹਾਰਾਜ ਕਿਉਂ ਇੰਨਾ ਦੁੱਖ ਝੱਲ ਰਹੇ ਹੋ, ਮੇਰੇ ਲੜਕੀ ਦਾ ਨਾਤਾ ਲੈ ਲਿਓ, ਰਿਸ਼ਤਾ ਲੈ ਲਿਓ, ਮੈਂ ਜੋ ਵਚਨ ਕਰ ਰਿਹਾ ਮਨ ਲੈਣਾ ਕਰੋ।
1: ਮੁਲਖ ਮਾਲਕ ਅਬਸ਼ਾ,
0: ਦੇਖੋ ਸਾਰੇ ਮੁਲਖ ਦਾ ਮਾਲਕ ਬਾਦਸ਼ਾਹ ਹੈ, ਜਹਾਂਗੀਰ ਹੈ,
1: ਤੇ
0: ਯਾਦ ਰੱਖੋ ਉਹਦੇ ਦੀਵਾਨਗੀ ਦੇ ਵਿੱਚ ਮੈਂ ਦੀਵਾਨ ਬਣ ਕਰਕੇ ਮੈਂ ਬੈਂਦਾ ਹਾਂ।
1: ਰਾਜ ਤੁਰਕ ਪਤ,
0: ਜਿੱਥੋਂ ਤੱਕ ਇਹ ਤੁਰਕ ਪਤੀ ਦਾ, ਇਸ ਬੇਈਮਾਨ ਦਾ ਰਾਜ ਹੈ ਜਹਾਂਗੀਰ ਦਾ,
1: ਹੁਕਮ ਚਲਤ,
0: ਯਾਦ ਰੱਖੋ ਉਹਦਾ ਦੀਵਾਨ ਰਹਿਣ ਕਰਕੇ ਉਥੋਂ ਤੱਕ ਮੇਰੀ ਗੱਲ ਚੱਲਦੀ ਹੈ, ਮੇਰਾ ਹੁਕਮ ਚੱਲਦਾ। ਤੇ ਤੁਸੀਂ ਦੇਖੋ ਮਨ ਦੇ ਵਿੱਚ ਰੰਚਕ ਮਾਤਰ ਭੈ ਡਰ ਨਹੀਂ ਮੰਨਣਾ ਕੀਤਾ,
1: ਅਨਾਦਰ ਰੰਗ ਸਮਾਨ,
0: ਤੇ ਮੇਰਾ ਅਨਾਦਰ ਦੇ ਵਾਂਗੂ ਰੰਗ ਸਮਾਨ ਮੇਰਾ ਅਨਾਦਰ ਕਰਨਾ ਕੀਤਾ।
1: ਫਲ ਅਬ ਲੇ ਵਹ ਦੁੱਖ ਕਹਨੇ,
0: ਹੁਣ ਯਾਦ ਰੱਖੋ ਉਹਦਾ ਫਲ ਜਿਹੜਾ ਮੈਂ ਤੁਹਾਨੂੰ ਜਰੂਰ ਭੁਗਤਾਵਾਂਗਾ।
1: ਧਰਮ ਕਰ ਅਬ ਦਿਓ,
0: ਅੱਜ ਦੇਖੋ ਤੁਹਾਡਾ ਧਰਮ ਜਿਹੜਾ ਮੈਂ ਭ੍ਰਸ਼ਟ ਕਰ ਦੇਵਾਂਗਾ, ਧਰਮ ਤੋਂ

0: ਬਿਠਾਉਂਦਾ ਦਿਖਾਇਆ ਵੀ ਆ ਮੈਂ। ਕਹਿੰਦਾ ਕੱਲ ਕਿਹਾ ਸੀ ਨਾ ਕਿ ਮੇਰਾ ਬਚਨ ਨਹੀਂ ਮੰਨਿਆ, ਤੇ ਫਿਰ ਤਾਜ਼ਾ ਤਰੀਨ ਜਿਹੜੀ ਹੈ ਜੋ ਗਊ ਦਾ ਵੱਧ ਕੀਤਾ, ਜ਼ਿਬਹਾ ਕੀਤਾ ਉਹਦੀ, ਕਿਉਂਕਿ ਉਹਨੂੰ ਮਾਰ ਕਰਕੇ ਪਿਆਰਿਓ ਬੁੱਚੜ ਜਿਹੜੇ ਹੁੰਦੇ ਨਾ ਉਹਦੀ ਖਲ ਲਾ ਲੈਂਦੇ ਹਨ, ਉਹਦੇ ਵਿੱਚੋਂ ਪਿਆਰਿਓ ਖੂਨ ਰਿਸਦਾ, ਖੂਨ ਚੂੰਦਾ ਹੈ। ਤੇ ਕਹਿੰਦਾ ਉਹ ਖਲੜੀ ਜਿਹੜੀ ਹੈ ਤਾਜ਼ਾ ਤਰੀਨ ਗਊ ਦੀ ਲਿਆ ਕਰਕੇ ਤੁਹਾਡੇ ਤਨ ਦੇ ਉੱਤੇ ਮੜ ਦੇਵਾਂਗਾ ਤੇ ਮੜ ਕਰਕੇ ਪੈਕ ਕਰਕੇ ਧੁੱਪ ਦੇ ਵਿੱਚ ਬਿਠਾ ਦੇਵਾਂਗਾ। ਇਹਦੇ ਵਿੱਚ ਕੀ ਹੋਵੇਗਾ, ਇੱਕ ਤਾਂ ਗਊ ਦੀ ਉਹਦਾ ਰਕਤ, ਉਹਦੀ ਮਿੱਜਿਆ ਤੁਹਾਡੇ ਤਨ ਨੂੰ ਤੁਹਾਡੇ ਮੂੰਹ ਦੇ ਵਿੱਚ ਜਾਵੇਗੀ, ਤੁਹਾਡਾ ਧਰਮ ਭ੍ਰਸ਼ਟ ਹੋ ਜਾਵੇਗਾ। ਜਦੋਂ ਧੁੱਪ ਦੇ ਵਿੱਚ ਬਿਠਾਵਾਂਗਾ, ਜਦੋਂ ਸੁਕੜੇਗੀ ਇਹਦੇ ਨਾਲ ਤੁਹਾਡੇ ਪ੍ਰਾਣਾਂ ਦਾ ਵੀ ਅੰਤ ਹੋ ਜਾਵੇਗਾ। ਤੁਹਾਡੇ ਸਰੀਰ ਦੇ ਉੱਤੇ ਚੰਗੀ ਤਰ੍ਹਾਂ ਬਲੇਟ ਕਰਕੇ ਉਹ ਤੋਂ ਬਾਅਦ ਤੁਹਾਨੂੰ ਧੁੱਪ ਦੇ ਵਿੱਚ ਮੈਂ ਬਿਠਾਉਣਾ ਹੈ ਤੇ ਸੁਸ ਸੁਸ ਕਰਕੇ ਤੁਹਾਡੇ ਪ੍ਰਾਣ ਨਿਕਲ ਜਾਣਗੇ। ਉਹ ਤੋਂ ਬਾਅਦ ਦੇਖੋ ਇੱਥੇ ਕੰਮ ਸਿਲਸਿਲਾ ਖਤਮ ਨਹੀਂ ਹੋਣ ਵਾਲਾ। ਤੁਹਾਨੂੰ ਕੀ ਲੱਗਦਾ ਕਿ ਬਸ ਤੁਹਾਨੂੰ ਮਾਰ ਦਿੱਤਾ ਗੱਲ ਮੁੱਕ ਗਈ? ਨਹੀਂ, ਮੈਂ ਪਲਟਾ ਪੂਰਾ ਲੈਣਾ ਹੈ, ਤੁਹਾਨੂੰ ਤਾਂ ਮਾਰ ਹੀ ਦੇਣਾ, ਤੁਹਾਨੂੰ ਖਤਮ ਕਰ ਦੇਣਾ, ਉਹ ਤੋਂ ਬਾਅਦ ਸਿਪਾਹੀਆਂ ਨੂੰ ਭੇਜਾਂਗਾ ਤੇ ਜਾ ਕਰਕੇ ਤੁਹਾਡਾ ਘਰ ਕਹਾੜ ਗੁਰੂ ਘਰ ਨੂੰ ਉਜਾੜ
1: ਦੇਵਾਂਗੇ।
0: ਉਸ ਵੇਲੇ ਤੁਹਾਡਾ ਨੰਦਨ ਜਿਹੜਾ ਹੈ, ਜਿਨ੍ਹਾਂ ਦੇ ਉੱਤੇ ਬੜਾ ਮਾਣ ਕਰਦੇ ਨਾ ਤੁਹਾਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ,
1: ਰੀਤ ਦੇ ਕਸ਼ਟ
0: ਵੱਡੇ, ਇਸ ਤਰ੍ਹਾਂ ਹੀ ਉਹਨਾਂ ਨੂੰ ਵੀ ਕੈਦ ਦੇ ਵਿੱਚ ਪਾ ਕਰਕੇ ਤੜਪਾ ਤੜਪਾ ਕਰਕੇ ਤੁਹਾਡੇ ਲੜਕੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮੈਨੇ ਮਾਰ ਦੇਣਾ।
1: ਜੀਵਤ ਛੋਰ,
0: ਯਾਦ ਰੱਖੋ ਤੁਹਾਨੂੰ ਜਿਉਂਦਾ ਜਾਗਦਾ ਮੈਂ ਛੱਡਣਾ ਨਹੀਂ ਹੈ, ਤੁਹਾਡਾ ਹਾਤ ਕਰ ਦੇਣਾ, ਤੁਹਾਨੂੰ ਮਾਰ ਦੇਣਾ ਹੈ।
1: ਬੰਸ ਕਰੋ ਦੁੱਖ
0: ਘੋਰਾ, ਇਹਦੇ ਨਾਲ ਤੁਹਾਡਾ ਬੰਸ ਨਾਸ, ਤੁਸੀਂ ਮਰ ਗਏ, ਤੁਹਾਡਾ ਲੜਕਾ ਮਰ ਗਿਆ, ਸਾਰਿਆਂ ਨੂੰ ਖਤਮ ਕਰ ਦਿੱਤਾ ਤੁਸੀਂ, ਤੁਹਾਡਾ ਬੰਸ ਹੀ ਖਤਮ ਹੋ ਜਾਵੇਗਾ। ਬਸ ਫਿਰ ਵੀ ਬਾਰ ਬਾਰ ਕਹਿੰਦਾ ਕਿ ਦੇਖੋ ਇਹ ਕਰ ਦਿਓ, ਸੌਖੇ ਰਾਜ ਜਾਓਗੇ, ਪਰਿਵਾਰ ਵੀ ਬਚ ਜਾਵੇਗਾ। ਜੇ ਨਹੀਂ ਮੰਨਦੇ ਆ ਤੇ ਦੇਖੋ ਮਾਰ ਦਵਾਂਗਾ, ਇਸ ਕਰਕੇ ਮੇਰਾ ਬਚਨ ਮੰਨ ਲਿਓ, ਮੈਂ ਜੋ ਬੋਲਦਾ ਨਾਤਾ ਆਦਿਕ ਮੰਨ ਲੈਣਾ ਕਰੋ,
1: ਪ੍ਰਾਣ ਸਭ ਸੁਧਰ,
0: ਤੁਹਾਡੇ ਪ੍ਰਾਣ ਬਚਣ ਬਚ ਜਾਣਗੇ, ਸਾਰਾ ਕੰਮ ਸੁਹੇ।

0: ਆਪ ਜੀ ਨੇ ਮਹਾਰਾਜ ਨਹੀਂ ਕਿਹਾ ਨਾ ਪਿਆਰਿਓ ਸੁਲਹੀ ਕਿਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਉਹਦਾ ਹੱਥ ਹੀ ਨਹੀਂ ਪਹੁੰਚਿਆ ਮਾਰਨ ਦੇ ਲਈ ਆਇਆ ਸੀ ਪਿਆਰਿਓ ਗਰੀਬਾਂ ਉੱਪਰ ਜੇ ਖਿੰਚੈ ਦਾੜੀ ਪਾਰ ਬ੍ਰਹਮ ਸਾ ਅਗੜ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਜਦੋਂ ਤੁਰ ਰਿਹਾ ਸੀ ਨਾ ਸਾਧ ਸਿੰਘ ਜੀ ਜਿਸ ਤਰ੍ਹਾਂ ਆਪਣਾ ਕੋਈ ਗੁਰੂ ਕਾ ਸਿੱਖ ਜਿਹੜਾ ਨਾ ਚੜ੍ਹਦੀ ਕਲਾ ਵਾਲਾ ਜਦੋਂ ਕਈ ਸਿੰਘ ਨਾ ਕਿਹਨੂੰ ਦਮਗੱਜੇ ਦਿੰਦੇ ਹਨ ਲਲਕਾਰਾ ਦਿੰਦੇ ਉਹ ਮੁਸ਼ਾਇਰਿਆਂ ਦੇ ਉੱਤੇ ਹੱਥ ਫੇਰਦੇ ਉਹਨੂੰ ਵੱਟ ਦੇ ਕਰਕੇ ਕਹਿੰਦੇ ਚੈਲੰਜ ਕਰਦੇ ਦੇਖ ਭਾਈ ਤੈਨੂੰ ਚੈਲੰਜ ਕਰ ਰਿਹਾ ਹਾਂ ਲੇਕਿਨ ਇਹ ਤੁਰਕ ਜਿਹੜੇ ਨਾ ਪਿਆਰੇ ਉਹਨਾਂ ਦੀਆਂ ਮੁਛੀਆਂ ਨਹੀਂ ਹੁੰਦੀਆਂ ਉਹ ਮੁਸ਼ਾਇਰੇ ਕੱਟ ਦਿੰਦੇ ਹਨ ਜੇ ਉਹਨਾਂ ਨੇ ਚੈਲੰਜ ਕਰਨਾ ਹੋਵੇ ਕੋਈ ਪ੍ਰਤੱਗਿਆ ਕਰਨੀ ਹੋਵੇ ਨਾ ਜਿਸ ਤਰ੍ਹਾਂ ਆਪਾਂ ਮੁਸ਼ਾਇਰਿਆਂ ਦੇ ਉੱਤੇ ਤਾਵ ਦੈ ਮੂਛ ਦੋਊ ਕੈ ਭੂਪਤ ਪਾਵ ਕੇ ਮੁਸ਼ਾਇਰਿਆਂ ਨੂੰ ਤਾਵ ਦਿੰਦੇ ਆ ਮੁਸ਼ਾਇਰਿਆਂ ਨੂੰ ਨਹੀਂ ਉਹ ਦਾੜੇ ਨੂੰ ਤਾਂ ਦਿੰਦੇ ਹਨ ਹੱਥ ਫੇਰਦੇ ਹਨ ਹੱਥ ਫੇਰ ਕਰਕੇ ਕਹਿੰਦੇ ਕੋਈ ਗੱਲ ਨਹੀਂ ਹੈ ਉਹਨੂੰ ਮਾਰ ਦੇਵਾਂਗਾ ਇੰਜ ਕਰ ਦੇਵਾਂਗਾ ਆਹੀ ਪਿਆਰੀ ਉਹ ਸੁਲਹੀ ਖਾਨ ਦਾੜੇ ਦੇ ਉੱਤੇ ਹੱਥ ਫੇਰ ਫੇਰ ਕੇ ਬਾਰ ਬਾਰ ਭੌਂਕੀ ਜਾਂਦਾ ਸੀ ਕਹੀ ਜਾਂਦਾ ਗੁਰੂ ਅਰਜਨ ਨੂੰ ਕੀੜਿਆਂ ਵਾਂਗੂ ਮਸਲ ਦੇਵਾਂਗਾ ਮਾਰ ਦੇਵਾਂਗਾ ਖਤਮ ਕਰ ਦੇਵਾਂਗਾ ਮਹਾਰਾਜ ਨੂੰ ਪਤਾ ਚੱਲਿਆ ਸਿੱਖ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਤਾਂ ਦਾੜੇ ਦੇ ਉੱਤੇ ਹੱਥ ਫੇਰ ਫੇਰ ਕਰਕੇ ਬਾਰ ਬਾਰ ਬੋਲਦਾ ਸੀ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਕੇ ਭਾਈ ਯਾਦ ਰੱਖੋ ਜਿਹੜਾ ਗਰੀਬਾਂ ਦੇ ਉੱਤੇ ਦਾੜੀ ਖਿੰਜਦਾ ਹੈ ਮੁਸ਼ਾਰਿਆਂ ਦੇ ਉੱਤੇ ਵੱਟ ਦਿੰਦਾ ਤਾ ਦਿੰਦਾ ਦਾੜਿਆਂ ਦੇ ਉੱਤੇ ਹੱਥ ਫੇਰਦੇ ਨਾ ਇਹ ਮੁਸਲਮਾਨ ਤੇ ਆਪਣੇ ਸਿੱਖ ਜਾਂ ਜਿਹੜੇ ਜਿਨ੍ਹਾਂ ਦੇ ਮੁਸ਼ਾਇਰੇ ਹੁੰਦੇ ਉਹਨੂੰ ਤਾ ਦਿੰਦੇ ਮਹਾਰਾਜ ਨੇ ਕਿਹਾ ਕਿ ਅਸੀਂ ਤਾਂ ਉਹਦਾ ਕੁਛ ਨਹੀਂ ਵਿਗਾੜਿਆ ਭਾਈ ਅਸੀਂ ਤਾਂ ਗਰੀਬ ਹਾਂ ਸਾਡੇ ਉੱਤੇ ਦਾੜਾ ਖਿੱਚ ਰਿਹਾ ਦਾੜਾ ਤਾਣ ਰਿਹਾ ਕੋਈ ਗੱਲ ਨਹੀਂ ਹੈ ਪਾਰ ਬ੍ਰਹਮ ਪਰਮੇਸ਼ਰ ਉਹਨੂੰ ਅੱਗ ਦੇ ਵਿੱਚ ਸਾੜ ਦੇਣਗੇ ਉਹ ਬਚਨ ਪੂਰਾ ਹੋਇਆ ਪਿਆਰਿਓ ਸਿਰ ਪਰਨੇ ਪਹਾੜ ਆਵੇ ਦੇ ਵਿੱਚ ਭਖਦੇ ਹੋਏ ਆਵੇ ਦੇ ਵਿੱਚ ਗਿਰ ਕਰਕੇ ਪਾਪੀ ਮਰ ਗਿਆ ਤੇ ਪ੍ਰਥੀਆ ਵੀ ਜਿਹੜਾ ਪੇਟ ਦੇ ਵਿੱਚ ਸੂਲ ਹੋ ਗਿਆ ਤੜਫ ਤੜਫ ਕਰਕੇ ਮਰ ਗਿਆ ਸੁਲੱਭੀ ਖਾਨ ਜਿਹੜਾ ਉਹ ਬਦਲਾ ਲੈਣ ਦੇ ਲਈ ਆ ਰਿਹਾ ਸੀ ਪਿਆਰਿਓ ਰਾਸਤੇ ਦੇ ਵਿੱਚ ਹੀ ਉਹਦੇ ਨਾਲ ਦੇ ਬੰਦਿਆਂ ਦੇ ਨਾਲ ਝਗੜਾ ਪੈ ਗਿਆ ਉਹਨਾਂ ਨੇ ਆ ਕੇ ਉਹਦਾ ਸਿਰ ਉਹਦਾ ਗਾਟਾ ਲਾ ਦਿੱਤਾ ਉਹਨੂੰ ਝਟਕਾ ਦਿੱਤਾ
1: ਅਰੇ ਜਤਨ ਤੂੰ ਹੱਥ ਨਾ
0: ਭਰਿਓ ਯਾਦ ਕਰਕੇ ਕਹਿੰਦਾ ਮਹਾਰਾਜ ਇਹਨਾਂ ਨੇ ਵੀ ਯਤਨ ਕੀਤਾ ਲੇਕਿਨ ਤੁਸੀਂ ਹੱਥ ਨਹੀਂ ਆਏ

0: ਕਹਿੰਦੇ ਬਲ ਦੇ ਉੱਤੇ ਤੁਸੀਂ ਭਰੋਸਾ ਧਾਰਨ ਕਰਦੇ ਹੋ, ਮੇਰਾ ਵਰਗਾ ਮੇਰੇ ਵਰਗਾ ਮਹਾਬਲੀ ਜਿਹੜਾ ਬਾਦਸ਼ਾਹ ਦਾ ਦੀਵਾਨ ਮੇਰੇ ਤੋਂ ਪ੍ਰਤੀਕੂਲ, ਮੇਰੇ ਨਾਲ ਤੁਸਾਂ ਨੇ ਮੱਥਾ ਲਾਉਣਾ ਕੀਤਾ ਤੇ ਕਹਿਣ ਲੱਗਾ ਕਿ ਬਸ ਮੈਂ ਤੁਹਾਨੂੰ, ਸਿਆਣੇ ਕਹਿੰਦੇ ਨਾ ਮਰਨ ਤੋਂ ਪਹਿਲੇ ਇਹਦੀ ਅੰਤਿਮ ਇੱਛਾ ਪੁੱਛੀ ਜਾਂਦੀ ਹੈ, ਬਸ ਮੈਂ ਤੁਹਾਨੂੰ ਕਹਿ ਰਿਹਾ ਕਿ ਨਾਤਾ ਮੰਨ ਲਿਓ, ਜੇ ਮੌਤ ਦੇ ਲਈ ਤਿਆਰ ਹੈ ਤੇ ਫਿਰ ਤੁਹਾਡੀ ਕੋਈ ਅੰਤਿਮ ਇੱਛਾ ਹੈ ਤਾਂ ਤੁਸੀਂ ਉਹ ਦੱਸ ਦਿਓ ਤੇ ਹੁਣ ਵੀ ਦੇਖੋ ਜੇ ਕੋਈ ਮੰਗ ਲਓਗੇ ਤੇ ਮੈਂ ਤੁਹਾਨੂੰ ਮਾਫ ਕਰ ਦਵਾਂਗਾ।
1: ਅਰਜਨ ਸੁਣ ਕਰ ਸਭ
0: ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਪਾਪੀ ਦਾ ਬਕਬਾਦ ਜਦੋਂ ਸਰਵਣ ਕਰਨਾ ਕੀਤਾ, ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰਿਓ ਕੋਈ ਭੈ ਨਹੀਂ ਹੈ, ਇਹੋ ਜਿਹੇ ਨਿਰਭੀਕ ਸਤਿਗੁਰਾਂ ਨੇ ਵਚਨ ਕੀਤਾ। ਮਹਾਰਾਜ ਨੇ ਕਿਹਾ ਪਾਪੀਆ, ਪੰਜ ਦਿਨ ਹੋਏ ਹਨ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਸਰੀਰ ਜਿਹੜਾ ਤੱਤਾ ਹੋ ਗਿਆ, ਅਸੀਂ ਰੋਜ਼ ਦੋ ਟਾਈਮ ਇਸ਼ਨਾਨ ਕਰਨ ਵਾਲੇ, ਤੂੰ ਨੇ ਇਸ਼ਨਾਨ ਵੀ ਨਹੀਂ ਕਰਨ ਦਿੱਤਾ, ਤੂੰ ਕਹਿੰਦਾ ਨਾ ਕੁਛ ਬੋਲੋ। ਮੈਂ ਇਹੀ ਕਹਿੰਦਾ ਕਿ ਭਾਈ ਅਸੀਂ ਜਾ ਕਰਕੇ ਰਾਵੀ ਦਰਿਆ ਦੇ ਵਿੱਚ, ਉਹ ਦਰਿਆ ਦੇ ਵਿੱਚ ਖੁੱਲਾ ਇਸ਼ਨਾਨ ਕਰਨਾ ਚਾਹੁੰਦੇ ਹਾਂ। ਮਹਾਰਾਜ ਨੇ ਕਿਹਾ ਪੰਜ ਜਿਹੜੇ ਸਾਡੇ ਸੇਵਕ ਜਿਹੜੇ ਹਨ, ਇਹਨਾਂ ਨੂੰ ਤੂੰ ਸਾਡੇ ਨਾਲ ਦੇਣਾ ਕਰ।
1: ਦਿਵਸ ਬੀਤੇ ਇਸ ਬਹੰਤੀ
0: ਤੇ ਪਾਤਸ਼ਾਹ ਜੀ ਕਹਿਣ ਲੱਗੇ ਬੇਈਮਾਨਾ, ਪੰਜ ਦਿਨ ਇਸ ਤਰ੍ਹਾਂ ਬਤੀਤ ਹੋਏ ਹਨ, ਤੂਨੇ ਇਹੋ ਜਿਹੀਆਂ ਸਜਾਵਾਂ ਦਿੱਤੀਆਂ, ਅੱਗ ਵਾਂਗੂ ਸਾਨੂੰ ਧੌਣਾ ਕੀਤਾ। ਮਹਾਰਾਜ ਜੀ ਕਹਿਣ ਲੱਗੇ ਅਸੀਂ ਰਾਵੀ ਵਿੱਚ ਇਸ਼ਨਾਨ ਕਰਕੇ ਤਨ ਨੂੰ ਪਾਵਨ ਕਰਨਾ ਚਾਹੁੰਦੇ ਹਾਂ। ਹੁਣ ਪਿਆਰਿਓ ਇਹਦੇ ਨਾਲ ਪਤਾ ਲੱਗ ਜਾਂਦਾ ਕਿ ਸਤਿਗੁਰੂ ਮਹਾਰਾਜ ਜੀ ਨੇ ਪੱਕਾ ਕਰ ਲਿਆ ਕਿ ਭਾਈ ਰਾਵੀ ਦੇ ਵਿੱਚ ਆਪਣਾ ਸਰੀਰ ਆਪਾਂ ਨੇ ਅਲੋਪ ਕਰ ਦੇਣਾ ਹੈ, ਜਲ ਪ੍ਰਵਾਹ ਕਰ ਦੇਣਾ ਹੈ, ਕਿਉਂਕਿ ਇਸ਼ਨਾਨ ਹੀ ਕਰਨਾ ਹੋਵੇ ਤੇ ਪਿਆਰਿਓ ਉੱਥੇ ਖੂਹ ਨਹੀਂ ਸੀ, ਪਾਣੀ ਦਾ ਪ੍ਰਬੰਧ ਨਹੀਂ ਸੀ, ਪਿਆਰਿਓ ਬਹੁਤ ਸੀ, ਜੇ ਇਸ਼ਨਾਨ ਹੀ ਕਰਨਾ ਹੁੰਦਾ। ਮਹਾਰਾਜ ਕਹਿ ਦਿੰਦੇ ਚੱਲ ਪਈ ਇਸ਼ਨਾਨ ਕਰਨ ਦੇ, ਤੇ ਨਾਲ ਹੀ ਉਹਨਾਂ ਨੇ ਜਿੰਨੀਆਂ ਮਰਜ਼ੀਆਂ ਬਾਲਟੀਆਂ ਪਾ ਕਰਕੇ ਇਸ਼ਨਾਨ ਕਰਾਉਣਾ ਸੀ, ਲੇਕਿਨ ਗੁਰੂ ਮਹਾਰਾਜ ਨੇ ਕਿਹਾ ਇੱਥੇ ਨਹੀਂ ਭਾਈ, ਤੇ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਹੈ,
1: ਚੱਲ ਮਤ ਕਰ ਨਿਸ਼ਚੇ ਧਰਾ,
0: ਤੇ ਉੱਥੇ ਜਾ ਕਰਕੇ ਨਾ ਇਸ਼ਨਾਨ ਕਰਾਂਗੇ, ਉਹ ਤੋਂ ਬਾਅਦ ਤੇਰੇ ਬਚਨਾਂ ਦੇ ਉੱਤੇ ਵਿਚਾਰ ਕਰਾਂਗੇ ਕੀ ਕਰਨਾ ਚਾਹੀਦਾ। ਸਾਧ ਸੰਗਤ ਜੀ, ਆ ਦੁਸ਼ਟ ਬੇਈਮਾਨ ਇਹਦੇ ਮਨ ਵਿੱਚ ਆਇਆ,
1: ਧਰਮ ਬਿਨਾਂ ਸੰਤੇ ਡਰ
0: ਪਾਇਆ, ਇਹ ਸਕੀਮਾਂ ਲਾ ਰਿਹਾ, ਮਨ ਵਿੱਚ ਸੋਚਦਾ, ਲੱਗਦਾ ਧਰਮ ਨਾਸ਼ ਹੋਣ ਦੀ ਗੱਲ ਸੁਣ ਕੇ ਡਰ ਗਏ,
1: ਮਾਨ ਲੈ
0: ਮਨ ਹੀ ਮਨ ਪਿਆਰਿਆ ਖੁਸ਼ ਹੁੰਦਾ, ਸੋਚਦਾ ਕਿ ਲੱਗਦਾ ਅੱਜ ਗੁਰੂ ਅਰਜਨ ਦੇਵ ਨੇ ਨਾਤਾ ਮੰਨ ਲੈਣਾ, ਤੇ ਇੱਕ ਵਾਰੀ ਉੱਥੇ ਇਸ਼ਨਾਨ ਕਰਕੇ ਆਉਣਗੇ, ਤਨ ਜਿਹੜਾ ਸ਼ੀਤਲ ਹੋ ਜਾਵੇਗਾ, ਇਸ ਤਰ੍ਹਾਂ ਵਿਚਾਰ ਕਰਕੇ ਪਿਆਰਿਓ ਇਹਨੇ ਕਹਿ ਦਿੱਤਾ ਕੋਈ ਗੱਲ ਨੀ, ਇਹਨਾਂ ਨੂੰ ਮੈਂ ਆਗਿਆ ਦਿੰਦਾ। ਤੇ ਫਿਰ ਮਹਾਰਾਜ ਨੇ ਵੀ ਕਿਹਾ ਕਿ ਭਾਈ ਤੂੰ ਸਾਨੂੰ ਇੱਕ ਵਾਰੀ ਜਾਣ ਦੇ, ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਇਹਨੇ ਵੀ ਕਹਿ ਦਿੱਤਾ ਕੋਈ ਗੱਲ ਨੀ ਹੈ, ਜਾਣਾ ਇਸ਼ਨਾਨ ਕਰਕੇ ਆ ਜਾਓ।
1: ਸਿਪਾਹੀ ਕਰ ਸਭ
0: ਨਾਲ, ਪਿਆਰਿਓ ਬਹੁਤ ਹੁਸ਼ਿਆਰ ਹੈ, ਮਨ ਵਿੱਚ ਸੋਚਦਾ ਉੱਥੋਂ ਭੱਜ ਨਾ ਜਾਣ, ਇਸ ਕਰਕੇ 10-15 ਸਿਪਾਹੀ ਜਿਹੜੇ ਮਹਾਰਾਜੀ ਦੇ ਨਾਲ ਲਾ ਦਿੱਤੇ, ਤੇ ਉਹਨਾਂ ਨੂੰ ਕਹਿ ਦਿੱਤਾ ਢਾਲਾਂ ਤਲਵਾਰਾਂ ਲੈ ਕਰਕੇ ਭਾਈ ਇਹਨਾਂ ਦੇ ਨਾਲ ਜਾਇਓ, ਇਹਨਾਂ ਨੂੰ ਆਪਣੀ ਨਿਗਾਹ ਦੇ ਹੇਠ ਰੱਖਣਾ ਹੈ। ਹੁਣ ਚੁੱਪ।

ਥੋੜਾ ਅੱਗੇ ਜਾਂਦੇ ਆ ਤੁਸੀਂ ਰੁਕ ਜਾਓ, ਇਹਨਾਂ ਨੂੰ ਕਹਿਣਾ ਨਾ ਨਾ ਜੀ, ਇਸ਼ਨਾਨ ਕਰਨਾ ਜੋ ਕਰਨਾ ਕਿਰਿਆ ਸੋਧਨੀ ਹੈ ਇੱਥੇ ਹੀ ਕਰਨਾ ਕਰੋ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਜੇ ਉਹ ਕਹਿੰਦੇ ਵੀ ਥੋੜਾ ਅੱਗੇ ਜਾਣਾ ਤੇ ਇਹਨਾਂ ਦੇ ਨਾਲ ਜਾਓ, ਕਿਉਂਕਿ ਇਹਨਾਂ ਦਾ ਵਿਸ਼ਵਾਸ ਕੋਈ ਨਹੀਂ ਹੈ। ਤੇ ਇਹਨੇ ਪਾਪੀ ਨੇ ਕੀ ਕੀਤਾ, ਸਾਧ ਸੰਗਤ ਜੀ ਨਿੱਕੀ ਜੀ ਗੜੀ ਜਿਹੜੀ ਹੈ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਈ ਵਾਰੀ ਘਰ ਇਹੋ ਜਿਹੇ ਹੁੰਦੇ, ਵੱਡੀ ਸੜਕ ਇੱਕ ਪਾਸੇ ਹੁੰਦੀ ਹੈ, ਨਿੱਕੀਆਂ ਗੜੀਆਂ, ਉਹ ਵੀ ਰਾਸਤਾ ਉੱਥੋਂ ਨਿਕਲਦਾ ਹੈ। ਤੇ ਜੋ ਇਹਦੀ ਹਵੇਲੀ ਸੀ ਨਾ ਪਿਆਰਿਓ, ਸ਼ਾਇਦ ਮੈਂ ਨਾ ਭੁੱਲਦਾ ਹਾਂ, ਉਹ ਮੋਚੀਆਂ ਵਾਲਾ ਗੇਟ ਸ਼ਾਇਦ ਉਹਨੂੰ ਬੋਲਦੇ ਹਨ, ਇੱਥੇ ਇਸ ਪਾਪੀ ਦੀ ਬੇਈਮਾਨ ਦੀ ਜਿਹੜੀ ਹੈ ਹਵੇਲੀ ਸੀ, ਤੇ ਇੱਥੇ ਇਹਨੇ ਮਹਾਰਾਜ ਨੂੰ ਰੱਖ ਕਰਕੇ ਕਸ਼ਟ ਦੇਣੇ ਕੀਤੇ। ਉਹਦੇ ਵਿੱਚੋਂ ਨਾ ਨਿੱਕੀ ਜੀ ਗੜੀ ਜਿਹੜੀ ਜਾਂਦੀ ਸੀ, ਤੇ ਔਰ ਇੱਕ ਗੱਲ ਯਾਦ ਰੱਖੋ ਪਿਆਰਿਓ, ਇਹ ਦਰਿਆ ਜਿਹੜੇ ਹਨ, ਜਦੋਂ ਸਮਾਂ ਪਾ ਕਰਕੇ ਦਰਿਆ ਦੇ ਵਹਿਣ ਜਿਹੜੇ ਹਨ ਇਹ ਬਦਲ ਜਾਇਆ ਕਰਦੇ ਹਨ। ਹੁਣ ਮੈਂ ਬੇਨਤੀ ਕਰਾਂ ਪਿਆਰਿਓ, ਪੰਜਾਬ ਆਦਿਕ ਇਲਾਕਾ ਜਿਹੜਾ ਉਸ ਪਾਸੇ ਦਰਿਆ ਜਿਹੜੇ ਹਨ, ਕਈ ਵਾਰੀ ਉਹਨਾਂ ਨੇ ਆਪਣਾ ਰੁੱਖ ਬਦਲਣਾ ਕੀਤਾ, ਕਿਉਂਕਿ ਉੱਥੋਂ

ਰਫਤਾਰ ਦੇ ਨਾਲ ਵਹਿੰਦਾ। ਸਾਡੇ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਗੋਦਾਵਰੀ ਆਦਿਕ ਆਪ ਜੀ ਦੇਖੋ ਬਹੁਤ ਡੂੰਗੀ ਹੈ, ਜੇ ਪੂਰੀ ਭਰ ਜਾਵੇ 80-100 ਫਿੱਟ ਦੇ ਕਰੀਬ ਤਾਂ ਪਿਆਰੇ ਉਹ ਪਾਣੀ ਜੇ ਪੂਰਾ ਭਰ ਜਾਵੇ ਤਾਂ ਇੰਨਾ ਪਾਣੀ ਤਾਂ ਖੜਦਾ ਹੀ ਹੈ ਤਕਰੀਬਨ। ਕਹਿਣ ਦਾ ਮਤਲਬ ਜਿੱਥੇ ਦਰਿਆ ਬਹੁਤ ਡੂੰਘੇ ਹੁੰਦੇ ਨਾ ਉੱਥੇ ਵੈਣ ਨਹੀਂ ਮੁੜਦਾ। ਪਹਿਲੇ ਅੱਜ ਪਿਆਰਿਓ ਦਰਿਆ ਰਾਵੀ ਦਰਿਆ ਬਹੁਤ ਦੂਰ ਕਹਿੰਦੇ ਚੱਲ ਗਿਆ, ਪਹਿਲੇ ਨਾ ਲਾਗੋਂ ਦੀ ਹੋ ਕਰਕੇ ਵਗਦਾ ਸੀ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਯਮੁਨਾ ਵੀ ਜਿਹੜੀ ਹੈ ਅੱਜ ਦੇਖੋ ਯਮੁਨਾ ਬਹੁਤ ਦੂਰ ਨਿਕਲ ਗਈ।

0: ਆਪਣੀ ਯਮੁਨਾ ਜਿਹੜੀ ਹੈ ਵਗਿਆ ਕਰਦੀ। ਕਹਿਣ ਦਾ ਮਤਲਬ ਅੱਜ ਪਿਆਰੀ ਉਹ ਦਰਿਆ ਜਿਹੜਾ ਬਹੁਤ ਅੱਗੇ ਵਗ ਗਿਆ, ਇਹ ਕਹਿੰਦਾ ਕਿ ਜੇ ਇਹ ਇਸ਼ਨਾਨ ਕਰਨਗੇ, ਚੁੱਪ ਚਾਪ ਬੈਠੇ ਰਹਿਣਗੇ, ਕੋਈ ਵਿਚਾਰ ਕਰਨਗੇ, ਉਸ ਵੇਲੇ ਇਹਨਾਂ ਨੂੰ ਕੁਛ ਨਹੀਂ ਬੋਲਣਾ। ਜੇ ਕਹਿਣਗੇ ਕਿ ਨਹੀਂ ਥੋੜਾ ਮੈਂ ਆਸੇ ਪਾਸੇ ਚਹਿਲ ਕਦਮੀ ਕਰਕੇ ਆਉਣਾ, ਤਾਂ ਇਹਨਾਂ ਨੂੰ ਨਹੀਂ ਕਰਨ ਦੇਣਾ। ਕਹਿੰਦਾ ਇਹਨਾਂ ਦੇ ਪਿੱਛੇ ਹੀ ਜਿਹੜੇ ਨਾ ਡਾਂਗਾ ਲੈ ਕਰਕੇ ਤਲਵਾਰ ਢਾਲ ਲੈ ਕਰਕੇ ਖੜ ਜਾਓ, ਜਦੋਂ ਜ਼ਿਆਦਾ ਸਮਾਂ ਹੋ ਗਿਆ ਕਹਿ ਦਿਓ ਬਸ ਮਹਾਰਾਜ ਚਲੋ ਵਾਪਸ। ਇੰਜ ਬਹੁਤ ਕਾੜੀ ਦੇ ਨਾਲ ਚੁੱਪ ਚਾਪ ਇਹਨਾਂ ਨੂੰ ਫਿਰ ਤੋਂ ਆਪਣੇ ਕੋਲ ਹਵੇਲੀ ਵਿੱਚ ਲੈ ਕੇ ਆਉਣਾ, ਤੇ ਨਾਲ ਸਿੱਖਾਂ ਨੂੰ ਵੀ ਇਹਨਾਂ ਦੇ ਨਾਲ ਰੱਖਣਾ, ਉਹਨਾਂ ਨੂੰ ਵੀ ਆਸੇ ਪਾਸੇ ਨਹੀਂ ਜਾਣ ਦੇਣਾ। ਇੰਜ ਕਹਿ ਕਰਕੇ ਪਿਆਰੇ ਉਹ ਬੇਈਮਾਨ ਨੇ ਬਹੁਤ ਜ਼ਿਆਦਾ ਤਕੜਾਈ ਕਰਨੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਬੇਈਮਾਨ ਤੋਂ ਸੁਣ ਕਰਕੇ ਮਹਾਰਾਜ ਜੀ ਨੇ ਚਲਣਾ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਪਿਆਰੀ ਉਹ ਪੂਰੇ ਫਲੂਹੇ ਜਿਹੜੇ ਹਨ ਉਹ ਆ ਗਏ ਹਨ, ਉਹਦੇ ਵਿੱਚ ਬ੍ਰਿਣ ਪੱਕ ਗਿਆ, ਉਹਦੇ ਵਿੱਚ ਪਾਣੀ ਭਰ ਗਿਆ। ਆਪਨੇ ਵੇਖਿਆ ਹੋਏਗਾ ਪਿਆਰੀ ਉਹ ਥੋੜਾ ਵੀ ਸੇਕ ਵੀ ਵੱਜ ਜਾਵੇ ਅੱਗ ਦਾ ਤੇ ਸਕਿਨ ਜਿਹੜੀ ਨਾ ਪਿਆਰੀ ਉਹ ਉੱਥੋਂ ਦੀ ਢਿੱਲੀ ਹੋ ਜਾਂਦੀ ਹੈ, ਇੱਕ ਫਫੋਲਾ ਫਲੂਹਾ ਜਿਹੜਾ ਆ ਜਾਂਦਾ ਉਹਦੇ ਵਿੱਚ ਪਾਣੀ ਭਰ ਜਾਂਦਾ ਹੈ, ਇਹ ਜਲਣ ਦੀ ਨਿਸ਼ਾਨੀ ਹੁੰਦੀ ਹੈ। ਸਕਿਨ ਜਦੋਂ ਜਲ ਜਾਵੇ, ਬਹੁਤ ਜ਼ਿਆਦਾ ਜਲ ਜਾਵੇ ਨਾ ਪਿਆਰੀ ਉੱਥੇ ਨਾ ਸਰੀਰ ਕਾਲਾ ਜਿਹਾ ਪੈ ਜਾਂਦਾ, ਹੱਡੀਆਂ ਤੱਕ ਸੜ ਜਾਂਦੀਆਂ, ਮਹਾਰਾਜ ਜੀ ਦੀਆਂ ਤਲੀਆਂ ਜਿਹੜੀਆਂ ਪੂਰੀਆਂ ਸੜ ਗਈਆਂ, ਬਾਕੀ ਸਾਰਾ ਤਨ ਜਿਹੜਾ ਪਿਆਰਿਓ ਨਿੱਕੇ ਵੱਡੇ ਪਾਣੀ ਦੇ ਫਲੂਹੇ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਆ ਗਏ।
1: ਛਾਦ ਚਾਦਰੇ ਦੀਰਘ
0: ਚੀਰਾ, ਦੇਖੋ ਕਿਹੋ ਜੀ ਅਵਸਥਾ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ, ਕਿ ਇੰਨੇ ਜਦੋਂ ਫਲੂਹੇ, ਆਪਨੇ ਕਦੇ ਤਜੁਰਬਾ ਕੀਤਾ ਹੋਵੇਗਾ ਪਿਆਰਿਓ, ਫਲੂਹਾ ਆ ਜਾਵੇ ਤੇ ਉਹਨੂੰ ਉਹ ਕੱਪੜੇ ਨੂੰ ਵੀ ਨਹੀਂ ਲੱਗਣ ਦਿੰਦਾ, ਜੇ ਕੱਪੜਾ ਵੀ ਲੱਗ ਜਾਵੇ ਨਾ ਪਿਆਰਿਓ ਤੇ ਉਸ ਵੇਲੇ ਬਹੁਤ ਜ਼ਿਆਦਾ ਜਲਨ ਮਹਿਸੂਸ ਹੁੰਦੀ ਹੈ, ਬੜੀ ਪੀੜਾ ਹੁੰਦੀ ਹੈ। ਆਪਾਂ ਕਦੇ ਆਪਣੇ ਜਿਨ੍ਹਾਂ ਨੇ ਹੰਡਾਇਆ ਪਿਆਰਿਓ, ਕਈ ਵਾਰੀ ਹੋ ਹੀ ਜਾਂਦਾ, ਭਾਂਡੇ ਵਰਤ ਜਾਂਦੇ, ਕੋਈ ਸੇਕ ਵੱਜ ਜਾਂਦਾ, ਕਦੇ ਤਜਰਬਾ ਤੁਹਾਡਾ ਵੀ ਹੋਵੇਗਾ, ਕਿੰਨੀ ਪੀੜਾ ਹੁੰਦੀ, ਕਿੰਨੀਆਂ ਦਵਾਈਆਂ ਲਾਉਂਦੇ, ਕੱਪੜਾ ਤੱਕ ਉਹਨੂੰ ਨਹੀਂ ਲਾਉਂਦੇ ਆ। ਹੁਣ ਸਤਿਗੁਰੂ ਮਹਾਰਾਜ ਜੀ ਦੇ ਪੂਰੇ ਤਨ ਦੇ ਉੱਤੇ ਫਲੂਹੇ ਹੀ ਫਲੂਹੇ ਆਏ ਹੋਏ ਹਨ, ਮਹਾਰਾਜ ਜੀ ਤਨ ਦੇ ਉੱਤੇ ਵਸਤਰ ਨਹੀਂ ਪਾ ਸਕਦੇ ਹਨ, ਇੰਨਾ ਜ਼ਿਆਦਾ ਇਸ ਬੇਈਮਾਨ ਨੇ ਪਾਪੀ ਨੇ ਮਹਾਰਾਜ ਨੂੰ ਤੌਣਾ ਕੀਤਾ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਵਸਤਰ ਨਹੀਂ ਪਾ ਸਕਦੇ, ਤਾਂ ਕਰਕੇ ਵੱਡਾ ਸਾਰਾ ਚਾਦਰਾ ਜਿਹੜਾ ਮਹਾਰਾਜ ਜੀ ਨੇ ਪੂਰੇ ਆਪਣੇ ਤਨ ਦੇ ਉੱਤੇ ਵਲੇਟਣਾ ਕੀਤਾ। ਤਰੁਆ ਚਰਨ ਜਿਹੜੀਆਂ ਤਲੀਆਂ ਜਿਹੜੀਆਂ ਨਾ ਉਹ ਵੀ ਪਿਆਰੀ ਸੜ ਕਰਕੇ ਉਹਦੇ ਵਿੱਚ ਵੀ ਪੱਕੇ ਬ੍ਰਿਣ ਹੋ ਗਏ ਹਨ। ਬਹੁਤ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਪਿਆਰੇ ਉਹ ਪੈਰ ਰੱਖਦੇ, ਫਿਰ ਵੀ ਪਿਆਰੇ ਉਹ ਚੱਲਿਆ ਨਹੀਂ ਜਾ ਰਿਹਾ। ਸਤਿਗੁਰੂ ਮਹਾਰਾਜ ਜੀ ਨੇ ਭਾਈ ਪੁਰਾਣੇ ਨੂੰ ਨਾਲ ਵੇਖਣਾ ਕੀਤਾ, ਤੇ ਸਤਿਗੁਰੂ ਮਹਾਰਾਜ ਜੀ ਨੇ ਪਿਆਰੇ ਉਹ ਇਹਨਾਂ ਗੁਰਮੁਖ ਪਿਆਰਿਆਂ ਨੂੰ ਆਹ ਦੋਵੇਂ ਜਿਹੜੇ ਹਨ ਪੁਰਾਣਾ ਜੀ ਲੰਗਾ ਆਦਿਕ ਜੀ ਜਿਹੜੇ ਉਹਨਾਂ ਦੇ ਪਿਆਰੇ ਉਹ ਤਨ ਦੇ ਉੱਤੇ ਉਹਨਾਂ ਦੇ ਮੋਢਿਆਂ ਦੇ ਉੱਤੇ ਪਿਆਰੇ ਉਹ ਆਪਣੀਆਂ ਬਾਹਾਂ ਪਾ ਲਈਆਂ, ਬਾਹਾਂ ਦੇ ਤੇ ਨਾਲ ਹੱਥਾਂ ਦੇ ਪਹਾੜ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਇੰਜ ਚੱਲ ਰਹੇ ਹਨ। ਸੰਤਾਂ ਦੇ ਪਾਸੇ ਪਿਆਰਿਓ ਪਿਛਲੇ ਪਾਸੇ ਨਾ ਨਿੱਕੀ ਜੀ ਮੋਰੀ ਗੇਟ, ਨਿੱਕੀ ਜੀ ਗੜੀ ਜਿਹੜੀ ਹੈ ਉਹ ਰਾਵੀ ਦਰਿਆ ਦੇ ਵਿੱਚ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਇਤਿਹਾਸਕਾਰ ਦੱਸਦੇ ਕਿ ਇਹਨਾਂ ਸਿੱਖਾਂ ਨੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੂੰ, ਦੋਵੇਂ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਜੀ ਨੂੰ ਆਪਣੇ ਹੱਥਾਂ ਦੇ ਉੱਤੇ ਚੁੱਕ ਲੈਣਾ ਕੀਤਾ। ਸਤਿਗੁਰੂ ਮਹਾਰਾਜ ਉਹ ਦਿਸ਼ਾ ਤੋਂ ਬਾਹਰ ਨਿਕਲਣਾ ਕੀਤਾ। ਫਿਰ ਵੀ ਪਿਆਰਿਓ ਕੋਈ ਕੋਈ ਮਨੁੱਖ ਜਦੋਂ ਵੇਖਦਾ ਉਹ ਸਿਆਣ ਦਿੰਦਾ, ਸਿਆਣ ਕਰਕੇ ਨਮਸਕਾਰ ਕਰਦਾ, ਸਤਿਗੁਰੂ ਮਹਾਰਾਜ ਜੀ ਦਾ ਮੁਖਾਰ ਬਿੰਦ ਪਿਆਰਿਓ ਇੱਕਦਮ ਸੁਰਖ ਲਾਲੋ ਲਾਲ ਹੋ ਗਿਆ। ਸਤਿਗੁਰੂ ਮਹਾਰਾਜ ਜੀ ਨੇ 5 ਦਿਨ ਹੋਏ ਪਿਆਰਿਓ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਕੀਤਾ। ਤਨ ਜਿਹੜਾ ਪਿਆਰਿਓ ਬਹੁਤ ਜ਼ਿਆਦਾ ਦੁਰਬਲ ਹੋ ਗਿਆ, ਬੇਈਮਾਨ ਨੇ ਬਹੁਤ ਸਖ਼ਤ ਸਜਾਵਾਂ ਦਿੱਤੀਆਂ, ਵੇਖ ਵੇਖ ਕਰਕੇ ਲੋਕ ਬਹੁਤ ਜ਼ਿਆਦਾ ਵਿਸਮਿਤ ਹਨ। ਸਾਰੇ ਕਹਿੰਦੇ ਕਿ ਦੇਖੋ ਬੇਈਮਾਨ ਨੇ ਸਤਿਗੁਰੂ ਮਹਾਰਾਜ ਜੀ ਦੀ ਕੀ ਦਿਸ਼ਾ ਕਰਨੀ ਕੀਤੀ। ਇਹ ਤਾਂ ਬਾਹਰੀ ਗੱਲ ਹੈ ਪਿਆਰਿਓ, ਲੇਕਿਨ ਮਨ ਦੀ ਮਨੋਬਿਰਤੀ ਜਿਹੜੀ ਹੈ ਇੱਕ ਰਾਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ। ਜਿਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸਮਾਧੀਆਂ ਲਾ ਕਰਕੇ ਮਹਾਰਾਜ ਜੀ ਨਿਜਾਨੰਦ ਦੇ ਵਿੱਚ ਰਹਿੰਦੇ ਹਨ, ਅੱਜ ਪਿਆਰਿਓ ਇੰਨੀਆਂ ਬਿਪਤਾਂ ਆਈਆਂ, ਇੰਨੇ ਸੰਕਟ ਆਏ ਹਨ ਸਤਿਗੁਰੂ ਮਹਾਰਾਜ ਜੀ ਦੇ ਉੱਤੇ, ਤਸ਼ੱਦਦ ਦਾ ਦੌਰ ਇਹਨਾਂ ਨੇ ਚਲਾਉਣਾ ਕੀਤਾ, ਤੱਤਾ ਰੇਤਾ ਪਵਾਇਆ, ਤੱਤੀ ਦੇਗ ਦੇ ਵਿੱਚ ਬਿਠਾਉਣਾ ਕੀਤਾ, ਤੱਤੀ ਤਵੀ ਦੇ ਉੱਤੇ ਬਿਠਾਉਣਾ ਕੀਤਾ, ਫਿਰ ਵੀ ਸਤਿਗੁਰੂ ਮਹਾਰਾਜ ਜੀ ਦਾ ਨਿਜਾਨੰਦ ਜਿਹੜਾ ਪਰਮਾਨੰਦ ਉਸ ਤਰ੍ਹਾਂ ਹੀ ਬਰਕਰਾਰ ਹੈ। ਇੰਨੀ ਜ਼ਿਆਦੀ ਤਨ ਦੀ ਪੀੜਾ ਦੇ ਉੱਤੇ ਇਹ ਝੱਲਣ ਦੇ ਬਾਵਜੂਦ ਵੀ ਰੰਚਕ ਮਾਤਰ ਔਰ ਨਿਜਾਨੰਦ ਤੋਂ ਸਤਿਗੁਰੂ ਮਹਾਰਾਜ ਜੀ ਨਹੀਂ ਡੋਲੇ ਹਨ। ਜਿਸ ਤਰ੍ਹਾਂ ਪਿਆਰਿਓ ਲੋਕ ਜਾ ਕਰਕੇ ਤੇ ਬਾਹਲੇ ਲੋਕ ਇਕੱਠੇ ਹੋ ਕਰਕੇ ਕਹਿਣਗੇ ਜੀ ਅਸੀਂ ਧੱਕਾ ਮਾਰ ਕੇ ਸੁਮੇਰ ਪਰਬਤ ਨੂੰ ਹਿਲਾ ਦਈਏ, ਕੋਈ ਹਿਲਾ ਸਕਦਾ? ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਰਾਵੀ ਦੇ ਕੰਢੇ ਜਾ ਰਹੇ ਹਨ। ਉੱਥੇ ਜਾ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪਾਣੀ ਦੇ ਵਿੱਚ ਹੱਥ ਪਾਉਣਾ ਕੀਤਾ, ਜਲ ਬੜਾ ਸੀਤਲ ਹੈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਆਪਣੇ ਹਸਤ ਕੰਬਲਾਂ ਦੇ ਨਾਲ ਬੁੱਕ ਦੇ ਵਿੱਚ ਜਲ ਲੈ ਕਰਕੇ ਆਪਣੇ ਮੁਖਾਰ ਬਿੰਦ ਦੇ ਉੱਤੇ ਪਾਉਣਾ ਕੀਤਾ। ਮੁਕੰਦ ਮੁਕਤੀ ਦਾ ਤੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਤਨ ਨੂੰ ਪਖਾਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਬਹੁਤ ਸਾਰੀਆਂ ਚੁੜੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਜੀ ਨੇ ਮੁਖਾਰ ਬਿੰਦ ਦੇ ਵਿੱਚ ਭਰਦੀਆਂ ਕੀਤੀਆਂ, ਬਹੁਤ ਗਰਮੀ ਦੇ ਨਾਲ ਪਿਆਰਿਓ ਤਨ ਜਿਹੜਾ ਹੈ ਤਪ ਤਪ ਲੋਹੇ ਲੋਹੇ ਇਸ ਤਰ੍ਹਾਂ ਤਪ ਰਿਹਾ ਹੈ ਤਨੂੜ ਦੇ ਵਾਂਗੂ। ਉਸ ਤੋਂ ਬਾਅਦ ਮਹਾਰਾਜ ਜੀ ਪਿਆਰਿਓ ਸੀਤਲ ਜਲ ਦੇ ਵਿੱਚ ਵਿਰਾਜਮਾਨ ਹੋ ਕੇ ਬੈਠ ਗਏ। ਭਾਈ ਲੰਗਾ ਜੀ ਆਦਿ ਗੁਰੂ ਕੇ ਪਿਆਰੇ ਬੜੇ ਪਿਆਰ ਦੇ ਨਾਲ ਜਲ ਲੈ ਕਰਕੇ ਮਹਾਰਾਜ ਜੀ ਦੀਆਂ ਤਲੀਆਂ ਸਾਫ ਕਰ ਰਹੇ ਹਨ। ਸੀਤਲ ਜਲ ਸਤਿਗੁਰੂ ਮਹਾਰਾਜ ਜੀ ਦੇ ਤਨ ਦੇ ਉੱਤੇ ਪਾ ਰਹੇ ਹਨ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਜਲ ਦੇ ਵਿੱਚ ਜਾ ਕਰਕੇ ਇਸ਼ਨਾਨ ਮੱਜਨ ਕਰਨਾ ਕੀਤਾ। ਉਹ ਤੋਂ ਬਾਅਦ ਕਹਿੰਦੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਹਰ ਨਿਕਲੇ ਸੁੱਕਾ ਵਸਤਰ ਜਿਹੜਾ ਨਾ ਉਹਨੂੰ ਆਪਣੇ

0: ਬਾਣੀ ਜਿਹੜੀ ਆਦਿ ਬਾਣੀ ਦਾ ਜਿਹਨੂੰ ਦਰਜਾ ਪ੍ਰਾਪਤ ਹੈ। ਸਿਆਣੇ ਕਹਿੰਦੇ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਕਥਨ ਹੈ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਰ ਤੱਤ ਜਾਣਨਾ ਉਹ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕਰੇ। ਜਪਜੀ ਸਾਹਿਬ ਦਾ ਪਾਠ ਕਰੋ, ਸਮੁੱਚੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਰ ਤੱਤ ਜਿਹੜਾ ਉਹ ਆਪ ਜੀ ਨੂੰ ਪ੍ਰਾਪਤ ਹੋ ਜਾਵੇਗਾ। ਤੇ ਰਹਿਤਨਾਮਿਆਂ ਦੇ ਵਿੱਚ ਵੀ ਪਿਆਰਿਓ ਇਹ ਵਚਨ ਆਉਂਦਾ, ਬੇਸ਼ੱਕ ਪਿਆਰਿਓ ਸਿੱਖ ਨੂੰ ਬਹੁਤ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ। ਕਈ ਗੁਰੂ ਕੇ ਪਿਆਰਿਆਂ ਨੂੰ ਬਹੁਤ ਬਾਣੀਆਂ ਕੰਠ ਹੁੰਦੀਆਂ, ਮੁਬਾਰਕ ਹੈ ਪਿਆਰਿਓ, ਲੇਕਿਨ ਹਰ ਇੱਕ ਗੁਰੂ ਕੇ ਸਿੱਖ ਨੂੰ ਮਹਾਰਾਜ ਨੇ ਵਚਨ ਕੀਤਾ ਕਿ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕੰਠ ਹੋਣਾ ਚਾਹੀਦਾ ਪਿਆਰਿਓ। ਪਾਤਸ਼ਾਹ ਜੀ ਦਾ ਇਹ ਰਹਿਤਨਾਮਿਆਂ ਦਾ ਵਚਨ ਹੈ ਕਿ ਸਿੱਖ ਗੁਰੂ ਕਾ ਹੋਇ ਗਇਓ ਜਪਜੀ ਕੰਠ ਨਾ ਕੀ ਨਾ, ਤੰਦਲ ਬਿਨ ਤੁਹੇ ਕਾਮ ਕਹਿ ਨਹਿਫਲ ਜਨਮ ਤਿਸ ਚੀ ਨਾ, ਕਿ ਭਾਈ ਉਹਦਾ ਜਨਮ ਵਿਅਰਥ ਚੱਲ ਜਾਵੇਗਾ। ਜਿਹੜਾ ਸਿੱਖ ਰਹਿ ਕਰਕੇ ਬੋਲੇ ਜੀ ਮੈਨੂੰ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਆਉਂਦਾ ਪਿਆਰਿਓ, ਉਹ ਕਾਹਦੇ ਸਿੱਖ ਹਨ, ਇਹ ਸਾਨੂੰ ਆਪਣੇ ਅੰਦਰ ਝਾਤ ਮਾਰਨਾ ਚਾਹੀਦਾ ਬਹੁਤ ਪਿਆਰਿਓ। ਤੇ ਤਕਰੀਬਨ 2-3 ਮਹੀਨੇ ਵੀ ਤੁਸੀਂ ਲਗਾਤਾਰ ਨਿਤਨੇਮ ਕਰਨਾ ਕਰੋ, ਤੁਹਾਨੂੰ ਜਪਜੀ ਸਾਹਿਬ ਜੀ ਦਾ ਪਾਠ ਕੰਠ ਹੋ ਜਾਵੇਗਾ। ਲੇਕਿਨ ਕਰਦੇ ਨਹੀਂ ਪਿਆਰਿਓ, ਹੁਣ ਉਹਨਾਂ ਦੀ ਮਰਜ਼ੀ ਹੈ, ਆਪਾਂ ਕੀ ਕਹਿ ਸਕਦੇ ਹਾਂ। ਲੇਕਿਨ ਇਹ ਬਾਣੀ ਯਾਦ ਰੱਖੋ ਪਿਆਰਿਓ, ਜਿੰਨੇ ਵੀ ਸ਼ਹੀਦ ਸਿੰਘ ਹੋਏ ਉਹਨਾਂ ਦਾ ਸ਼ਹਾਦਤ ਦਾ ਇਤਿਹਾਸ ਪੜੋ ਪਿਆਰਿਓ, ਜਪਜੀ ਸਾਹਿਬ ਜੀ ਦਾ ਉੱਥੇ ਤੁਹਾਨੂੰ ਪਠਨ ਪਾਠਨ ਜਿਹੜਾ ਹੈ ਉਹ ਪਤਾ ਲੱਗ ਜਾਵੇਗਾ, ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਜਾ ਰਿਹਾ, ਮਹਾਰਾਜ ਨੂੰ ਕਿਹਾ ਅੰਤਿਮ ਇੱਛਾ ਕੀ ਹੈ, ਪਾਤਸ਼ਾਹ ਜੀ ਕਹਿਣ ਲੱਗੇ ਇਸ਼ਨਾਨ ਕਰਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਅਸੀਂ ਪਾਠ ਕਰਨਾ, ਤੇ ਇਸ਼ਾਰਾ ਕੀਤਾ ਕਿ ਜਦੋਂ ਅਸੀਂ ਸਿਰ ਝੁਕਾਉਣਾ ਹੈ ਇਹਦਾ ਮਤਲਬ ਕਿ ਬਾਣੀ ਦਾ ਭੋਗ ਪਵੇਗਾ, ਜਪਜੀ ਸਾਹਿਬ ਜੀ ਦਾ ਜਦੋਂ ਭੋਗ ਪਵੇਗਾ ਕਿ ਜਿਨੀ ਨਾਮ ਤਿਹਾਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਲ। ਪਾਤਸ਼ਾਹ ਜੀ ਨੇ ਕਿਹਾ ਅਸੀਂ ਸਿਰ ਝੁਕਾਵਾਂਗੇ, ਜੱਲਾ ਦਾ ਸਿਰ ਝਟਕਾਉਣਾ ਕਰ। ਇੰਜ ਹੀ ਹੋਇਆ। ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਤਾਰੂ ਸਿੰਘ ਜੀ, ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹੋ ਪਿਆਰਿਓ, ਨੀਹਾਂ ਦੇ ਵਿੱਚ ਖੜੇ ਰੱਖ ਕਰਕੇ ਚਿਣਾਇਆ ਜਾ ਰਿਹਾ, ਉਹ ਨੰਨੇ ਬਾਲਕ ਜਿਹੜੇ ਹਨ ਉਹਨਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਹੁਣ ਅੰਤਲਾ ਸਮਾਂ, ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ।
1: ਜੋ ਸਿੱਖਨ ਕੀ ਠਾਨਤ ਛੇਮ,
0: ਦੇਖੋ ਆਪ ਕਹਿੰਦੇ ਕਿ ਸਿੱਖਾਂ ਨੂੰ ਛੇਮ ਮੁਕਤੀ ਦੀ ਦਾਇਣੀ ਜਿਹੜੀ ਹੈ ਇਹ ਬਾਣੀ ਹੈ।
1: ਹੁਣ ਪੰਚੋ ਸਿੱਖ ਕੀ ਇਸ਼ਨਾਨ,
0: ਹੁਣ ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਤੋਂ ਬਾਅਦ ਪੰਜ ਸਿੱਖਾਂ ਨੇ ਇਸ਼ਨਾਨ ਕਰਨਾ ਕੀਤਾ।
1: ਗੁਰਬਾਣੀ ਕੋ ਪਾਠ
0: ਬਖਾਨੇ, ਉਹ ਵੀ ਗੁਰਮੁਖ ਪਿਆਰੇ ਪਿਆਰੇ ਵਾਰੀ ਵਾਰੀ ਸਾਰੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹਨ।
1: ਹਰੇ ਭਏ ਸਤਿਗੁਰ ਪਰਵਾਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਰਦ ਗਿਰਦ ਸਾਰੇ ਗੁਰਮੁਖ ਪਿਆਰੇ ਖੜ ਗਏ।
1: ਜਪਜੀ ਪਾਠ ਸੁਣਿਓ ਨਿਰਧਾਰ,
0: ਤੇ ਸਤਿਗੁਰੂ ਮਹਾਰਾਜ ਜੀ ਪਿਆਰਿਓ ਆਪ ਆਪਣੀ ਰਸਨਾ ਤੋਂ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ। ਧੰਨ ਹਨ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਪਿਆਰਿਓ ਇਹ ਆਪਣੀ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਨਾ ਕੀਤਾ।
1: ਉਪਾਏ ਕਰ ਸੀਸ ਨਿਵਾਜ,
0: ਜਦੋਂ ਪਿਆਰਿਓ ਬਾਣੀ ਦਾ ਭੋਗ ਪੈਂਦਾ ਨਾ ਜਿਨੀ

0: ਜਾਪ ਕਰਕੇ ਸਾਰੀਆਂ ਸੰਗਤਾਂ ਨੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਬਾਣੀ ਦੇ ਸਤਿਕਾਰ ਕਰਦਿਆਂ ਸਿਰ ਝੁਕਾਉਣਾ ਕੀਤਾ। ਉਹ ਤੋਂ ਬਾਅਦ ਪਾਤਸ਼ਾਹ ਜੀ ਸਿੱਖਾਂ ਦੇ ਤਾਂ ਹੀ ਬਚਨ ਕਰਦੇ ਹਨ। ਪਾਤਸ਼ਾਹ ਜੀ ਨੇ ਕਿਹਾ ਸਿੱਖੋ ਅਸੀਂ ਹੁਣ ਪਰਲੋਕ ਗਮਨ ਕਰਨਾ। ਮਹਾਰਾਜ ਨੇ ਕਿਹਾ ਕਿ ਜੋ ਅਸੀਂ ਕਰਨ ਦੇ ਲਈ ਆਏ ਨਾ ਉਹ ਅਸਾਂ ਨੇ ਸਾਰੇ ਕਾਰਜ ਕਰ ਲਏ ਹਨ। ਪਾਤਸ਼ਾਹ ਜੀ ਕਹਿਣ ਲੱਗੇ ਕਿ ਸਾਡੇ ਇੱਥੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਜਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਮਿਲੋ। ਸਾਡੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਧੀਰਜ ਦੇਣਾ ਕਰੋ।
1: ਸ਼ੋਕ ਬਿੰਦ ਗੁਣ
0: ਤੇ ਉਹਨਾਂ ਨੂੰ ਇਹੀ ਬਚਨ ਕਰਨਾ ਕਰੋ ਮਿਤ ਪੈਜ ਹੈ ਮਿਤ ਬਿਕਸੈ ਜਿਤ ਮਿਤ ਕੀ ਪੈਜ ਪਾਵੇ। ਮਹਾਰਾਜ ਜੀ ਦੀ ਬਾਣੀ ਦਾ ਇਹ ਬਚਨ ਹੈ ਪਿਆਰਿਓ, ਸੰਤ ਮੂਏ ਕਿਆ ਰੋਈਐ ਜੋ ਆਪਣੇ ਘਰ ਜਾਏ, ਰਹੁ ਵਹੁ ਸਾਕਤ ਬਾਪੁਰੇ ਜੋ ਹਾਟੈ ਹਾਟ ਬਿਕਾਏ। ਕੋਈ ਸਤਿਗੁਰੂ ਕੋਈ ਮਹਾਂਪੁਰਖ ਚਲਾਣਾ ਕਰਦਾ ਉਹਦੇ ਲਈ ਵਿਰਲਾਪ ਨਹੀਂ ਕਰਨਾ ਚਾਹੀਦਾ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਮੇਰੇ ਪਿੱਛੇ ਕੋਈ ਵਿਰਲਾਪ ਨਾ ਕਰੇ।
1: ਪਰ ਸਰਬ ਕੋ ਕਹੋ
0: ਮਿਟਾ, ਉਹਨਾਂ ਨੂੰ ਵੀ ਬੋਲੋ ਕਿਉਂਕਿ ਵੈਰਾਗ ਆਉਂਦਾ ਹੈ ਪਿਆਰਿਓ। ਪਾਤਸ਼ਾਹ ਜੀ ਨੇ ਕਿਹਾ ਆਪ ਅੱਗੇ ਹੋ ਕਰਕੇ ਸਾਰਿਆਂ ਨੂੰ ਰੋਕੋ ਕਿ ਭਾਈ ਕੋਈ ਵਿਰਾਗ ਨਾ ਕਰੇ।
1: ਹੋਏ ਤਖਤ ਪਰ ਰਾਜਾ ਹੋ,
0: ਤੇ ਉਹ ਤੋਂ ਬਾਅਦ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਆਪ ਵਚਨ ਕੀਤਾ ਪਿਆਰਿਓ। ਇਹ ਜੋ ਹੁਕਮ ਲਾਇਆ ਨਾ ਕਿ ਸ਼ਸਤਰ ਧਾਰੀ ਬਣਨਾ, ਪਾਤਸ਼ਾਹ ਜੀ ਨੇ ਕਿਹਾ ਕਿ ਹੁਣ ਸਮਾਂ ਜਿਹੜਾ ਬਹੁਤ ਅੱਗੇ ਵੱਧ ਗਿਆ ਹੈ। ਹੁਣ ਪਹਿਲੇ ਜ਼ਬਰ ਦਾ ਜਵਾਬ ਆਪਾਂ ਸਬਰ ਦੇ ਨਾਲ ਦਿਲਦੇ ਸਾਂ, ਲੇਕਿਨ ਜ਼ਬਰ ਜਦੋਂ ਵੱਧ ਜਾਵੇ ਤੇ ਉਸ ਵੇਲੇ ਪਿਆਰਿਓ ਜ਼ਬਰ ਦਾ ਜਵਾਬ ਸਬਰ ਦੇ ਨਾਲ ਨਹੀਂ, ਜ਼ਬਰ ਦਾ ਜਵਾਬ ਜ਼ਬਰ ਦੇ ਨਾਲ ਦੇਣਾ ਪੈਂਦਾ ਹੈ। ਮਹਾਰਾਜ ਜੀ ਨੇ ਵੀ ਕਿਹਾ ਨਾ ਜੇ ਜਿਹਾ ਵੇਖਾ ਤੇਹਾ ਵੇਖ। ਆ ਥੋੜੇ ਦਿਨ ਪਹਿਲਾਂ ਪਿਆਰਿਓ ਸ਼ਾਮ ਦੀ ਕਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸੁਣਦਿਆਂ ਆਪ ਨੇ ਸਰਵਣ ਕੀਤਾ ਨਾ ਕਿ ਮਾਤ ਜੈਤ ਰਾਮ ਜੀ ਨੇ ਬਚਨ ਕੀਤਾ, ਕਹਿਣ ਲੱਗੇ ਦਾਦੂ ਜੀ ਨੇ ਬਚਨ ਕੀਤਾ ਕਿ ਦਾਦੂ ਦਾਦਵਾ ਛੋਡੀਐ ਕਲ ਕਲ ਦੀਜੈ ਪਹਾਏ, ਜੋ ਜਨ ਮਾਰੈ ਈਂਟ ਠੇਮ ਮਾਂਦਲ ਲਏ ਚੜਾਏ। ਜਿਹੜਾ ਕੋਈ ਇੰਟ ਪੱਥਰ ਮਾਰ ਦੇਣਾ ਸਿਰ ਦੇ ਉੱਤੇ ਅੱਗੇ ਸਿਰ ਕਰ ਦੇਣਾ ਚਾਹੀਦਾ। ਮਹਾਰਾਜ ਨੇ ਬਚਨ ਕੀਤਾ ਨਹੀਂ ਭਾਈ ਦਾਦੂ

0: ਕਰਕੇ ਬਚਨ ਕਰੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿ ਹੁਣ ਤੁਸੀਂ ਸ਼ਸਤਰਧਾਰੀ ਬਣ ਕਰਕੇ ਰਿਹੋ
1: ਜਥਾ ਸ਼ਕਤ ਸੈਨਾ ਸੰਗ
0: ਸਾਜੋ ਜਥਾ ਸ਼ਕਤ ਫੌਜਾਂ ਨੂੰ ਆਪਣੇ ਕੋਲ ਰੱਖਣਾ ਕਰੋ
1: ਪ੍ਰਥਮ ਚੰਦ ਤੇ ਪਲਟਾ ਲੀਜੇ
0: ਤੇ ਫਿਰ ਆ ਜਿਹੜੇ ਪਾਪੀ ਬੇਈਮਾਨ ਜਿਹੜੇ ਹਨ ਇਹਨਾਂ ਤੋਂ ਪਲਟਾ ਲੈਣਾ ਕਰੋ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਨਾ ਦਾਦੂ ਦਾਵਾ ਰਾਖੀਐ ਪਲਟਾ ਲੀਜੇ ਤਾਏ ਪਲਟਾ ਲੈਣਾ ਚਾਹੀਦਾ ਜਿਹੜੇ ਪਿਆਰਿਓ ਵਧੀਕੀਆਂ ਕਰਦੇ ਦੁਸ਼ਟ ਪੁਣਾਈ ਕਰਦੇ ਨਾ ਤੇ ਜ਼ਿਆਦਾ ਪਿਆਰਿਓ ਆਪਾਂ ਕਹਿ ਦਿੰਦੇ ਨਹੀਂ ਜੀ ਕੀ ਕਰੀਏ ਜੀ ਚਲੋ ਚੱਲਦੇ ਰਹਿੰਦਾ ਕਿਹਨੂੰ ਬੋਲੀਏ ਜੀ ਰੱਬ ਦੀ ਰਜਾ ਨਹੀਂ ਪਿਆਰਿਓ ਤੇ ਇਹ ਫਿਰ ਇਹ ਵੀ ਤਾਂ ਰੱਬ ਦੀ ਰਜਾ ਹੈ ਫਿਰ ਇਹੋ ਜਿਹੇ ਬੰਦਿਆਂ ਦੇ ਲਈ ਪਿਆਰਿਓ ਪਲਟੇ ਲੈਣੇ ਬਣਦੇ ਹਨ ਜਦੋਂ ਕੋਈ ਪਲਟਾ ਲਵੇ ਫਿਰ ਉਹਨਾਂ ਦੀਆਂ ਅਕਲਾਂ ਟਿਕਾਣੇ ਆਉਂਦੀਆਂ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਆਪ ਵਚਨ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਇਹ ਬੇਈਮਾਨ ਦੁਸ਼ਟ ਦੋਖੀ ਜਿਹੜੇ ਹਨ ਦੁਸ਼ਟ ਦੋਖੀਆਂ ਪਕੜ ਪਛਾੜੋ ਇਹਨਾਂ ਤੋਂ ਬਦਲੇ ਲੈਣਾ ਕਰੋ ਇਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਕਰੋ
1: ਮੌਤ ਮਹਾ ਦੁੱਖ
0: ਇਹਨਾਂ ਪਾਪੀਆਂ ਨੂੰ ਫਿਰ ਮਾਰ ਕਰਕੇ ਬਹੁਤ ਵੱਡਾ ਦੁੱਖ ਦੇਣਾ ਕਰੋ ਕਿਉਂਕਿ ਪਾਪੀ ਨੂੰ ਪਿਆਰਿਓ ਜਦੋਂ ਨਹੀਂ ਮਾਰਦਿਆਂ ਗਲਤ ਬੰਦੇ ਨੂੰ ਨਹੀਂ ਮਾਰਦਿਆਂ ਸਿਰ ਤੇ ਚੱਕ ਕੇ ਫਿਰਦੇ ਜਾਓ ਉਹਨੇ ਔਰ ਬਦਮਾਸ਼ੀਆਂ ਕਰਨੀਆਂ ਉਹਨੇ ਔਰ ਜ਼ਿਆਦੀ ਗੰਦਗੀ ਮਚਾਉਣੀ ਹੈ
1: ਸ੍ਰੀ ਗੁਰੂ ਅਮਰਦਾਸ
0: ਤੇ ਅੱਗੇ ਪਾਤਸ਼ਾਹ ਜੀ ਵਚਨ ਕਰਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅੰਸ ਬੰਸ਼ ਦੇ ਵਿੱਚੋਂ ਉਹ ਮਹਾਂਪੁਰਖਾਂ ਨੂੰ ਆਪਣੇ ਕੋਲ ਸਦਨਾ ਕਰੋ
1: ਰੀਤ ਕਰ ਲੀਜੇ ਟੀਕਾ
0: ਤੇ ਪਹਿਲੇ ਜੋ ਹੈ ਨਾ ਅਸੀਂ ਤਾਂ ਗੁਰਤਾਗਤੀ ਦੇ ਕੇ ਆਏ ਹਾਂ ਲੇਕਿਨ ਰਸਮੀ ਤੌਰ ਤੇ ਜਦੋਂ ਦਸਤਾਰਬੰਦੀ ਵਾਲਾ ਦਿਹਾੜਾ ਆਵੇਗਾ ਉਸ ਵੇਲੇ ਪ੍ਰਤੱਖ ਤੌਰ ਤੇ ਗੁਰਤਾਗਦੀ ਦਾ ਤਿਲਕ ਲਾਉਣਾ ਕਰੋ ਤੇ ਸਾਰੇ ਜਿਹੜੇ ਵੱਡੇ ਮਹਾਂਪੁਰਖ ਬੇਦੀ ਤ੍ਰੇਹਣ ਭਲਿਆਂ ਦੇ ਵਿੱਚੋਂ ਜਿਹੜੇ ਮਹਾਂਪੁਰਖ ਉਹਨਾਂ ਦੇ ਤਾਈ ਬੋਲੋ
1: ਆਦਿਕ ਸਿੱਖਣ
0: ਮਹਾਰਾਜ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਨੂੰ ਦੱਸੋ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਆਦਿਕ ਮਹਾਂਪੁਰਖਾਂ ਦਾ ਸਨਮਾਨ ਕਰਨਾ ਤੇ ਪਹਿਲੇ ਜੋ ਇਹ ਨਾਮ ਬਾਣੀ ਦੀ ਮਰਿਆਦਾ ਸ਼ਾਂਤ ਪੁਣੇ ਦੀ ਮਰਿਆਦਾ ਸੰਤ ਪੁਣੇ ਦੀ ਮਰਿਆਦਾ ਜੋ ਚਲੀ ਆ ਰਹੀ ਹੈ ਉਹਨੂੰ ਉਸ ਤਰ੍ਹਾਂ ਹੀ ਧਾਰਨ ਕਰਕੇ ਰੱਖਣਾ ਬਸ ਇਹਦੇ ਨਾਲ ਨਵੀਂ ਮਰਿਆਦਾ ਇਹਦੇ ਵਿੱਚ ਐਡ ਕਰਨੀ ਹੈ ਉਹ ਹੈ ਰਣ ਦੀ ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਪਿਆਰਿਓ ਸਿੱਖ ਜਿਹੜਾ ਸੰਤ ਸੀ ਲੇਕਿਨ ਸਤਿਗੁਰੂ ਮਹਾਰਾਜ ਜੀ ਤੋਂ ਬਾਅਦ ਸਿੱਖ ਸਿਰਫ ਸਿਪਾਹੀ ਨਹੀਂ ਹੈ ਪਿਆਰਿਓ ਪਹਿਲੇ ਸਿੱਖ ਸੰਤ ਹੈ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਆਪਾਂ ਕਹਿ ਦਿੰਦੇ ਹਾਂ ਨਹੀਂ ਜੀ ਅਸੀਂ ਸਿਪਾਹੀ ਹਾਂ ਨਹੀਂ ਪਿਆਰਿਓ ਸਿਪਾਹੀ ਬਾਅਦ ਦੇ ਵਿੱਚ ਹੈ ਪਹਿਲੇ ਸੰਤ ਹਾਂ ਉਸ ਤੋਂ ਬਾਅਦ ਸਿਪਾਹੀ ਹਾਂ ਮਹਾਰਾਜ ਨੇ ਕਿਹਾ ਸੰਤ ਪੁਣੇ ਦੀ ਮਰਿਆਦਾ ਤਾਂ ਹੈ ਲੇਕਿਨ ਸਿਪਾਹੀ ਦੀ ਮਰਿਆਦਾ ਛਤਰੀ ਪਰੇ ਦੀ ਮਰਿਆਦਾ ਨੂੰ ਧਾਰਨ ਕਰਨਾ ਕਰੋ
1: ਪ੍ਰਥਮ ਸੰਗਤੀ
0: ਹੁਣ ਹੋਰ ਵੀ ਜੋ ਗੁਰੂ ਘਰ ਦੀਆਂ ਮਰਿਆਦਾ ਪਹਿਲੇ ਵਾਂਗੂ ਜੋ ਚੱਲ ਰਹੀਆਂ ਉਹਨੂੰ ਉਸ ਤਰ੍ਹਾਂ ਹੀ ਜਾਰੀ ਰੱਖੋ
1: ਦੇਹ ਨਾ ਕਰੋ
0: ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਸਾਡੇ ਸਰੀਰ ਦਾ ਦਾਹ

0: ਦਾ ਦਰਸ਼ਨ ਕਰਨਾ ਚਾਹੁੰਦਾ ਕਿ ਦਰਿਆ ਦੇ ਦਰਸ਼ਨ ਕਰੇ, ਕਿਉਂਕਿ ਪਿਆਰਿਓ ਉੱਤਰ ਵਾਲੇ ਪਾਸੇ ਨਾ ਵਹਿਣ ਵਗ ਰਿਹਾ, ਉਸ ਪਾਸੇ ਜਦੋਂ ਜਲ ਪ੍ਰਵਾਹ ਕੀਤਾ ਜਾਵੇਗਾ ਚਰਨ ਉੱਥੇ ਤੇ ਦੱਖਣ ਦੇ ਪਾਸੇ ਸਿਰ ਹੋਵੇਗਾ। ਬਸ ਪਿਆਰਿਓ ਇਹ ਕਰਦਿਆਂ ਕਰਾਉਂਦਿਆਂ ਮਹਾਰਾਜੀ ਬਚਨ ਬਿਲਾਸ ਕਰ ਰਹੇ ਕਿ ਰਬਾਬੀ ਚੱਲ ਕੇ ਆਇਆ ਤੇ ਦੁਤਾਰਾ ਲੈ ਕਰਕੇ ਪਿਆਰਿਓ ਜਿਹਦੇ ਵਿੱਚ ਦੋ ਤਾਰਾਂ ਜੋ ਵੱਜਦੀਆਂ ਨਾ, ਇੱਕ ਇੱਕ ਤਾਰਾ ਇੱਕ ਦੋ ਤਾਰੇ ਹੁੰਦੇ ਹਨ, ਇਸ ਤਰ੍ਹਾਂ ਦੁਤਾਰਾ ਪਿਆਰਿਓ ਛੋਟਾ ਜਿਹਾ ਜਿਹੜਾ ਵਾਜਾ ਜਿਹੜਾ ਲੈ ਕਰਕੇ ਆਇਆ, ਉਹ ਵੇਖ ਕਰਕੇ ਦੰਗ ਹੋ ਗਿਆ ਕਿ ਬਾਣੀ ਕੇ ਬਹੁਤ ਧੰਨ। ਗੁਰੂ ਅਰਜੁਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਰਬਾਬੀਆ ਆ ਭਾਈ ਤੋਂ ਇਹ ਦੁਤਾਰਾ ਲੈ ਕਰਕੇ ਗੁਰ ਸ਼ਬਦ ਦਾ ਕੀਰਤਨ ਕਰਨਾ ਕਰ,
1: ਇਹ
0: ਜਿਹੜੀ ਸਲਤਾ ਇਹਦੇ ਕੰਢੇ ਹੋ ਕਰਕੇ ਤੂੰ ਥਿਰਨਾ ਕਰ। ਉਹਨੇ ਜਦੋਂ ਵੇਖਿਆ ਕਿ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਸਤਿਗੁਰੂ ਜਾਣ ਕੇ ਮੱਥਾ ਟੇਕਿਆ, ਉਸ ਵੇਲੇ ਪਿਆਰੇ ਉਹ ਜਿਹੜੇ ਆਪਾਂ ਭੋਗਦੇ ਜਾਂ ਪਿਆਰੇ ਉਹ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਤੇ ਇਸ ਤਰ੍ਹਾਂ ਜਿਹੜਾ ਹੈ ਇੱਕ ਜਿਹੜੇ ਸ਼ਬਦ ਇਸ ਸਬਜੈਕਟ ਦੇ ਉਹਨੇ ਉਹ ਗਾਇਨ ਕਰਨੇ ਕੀਤੇ।

0: ਹੁਣ ਦੂਜੇ ਪਾਸੇ ਪਿਆਰੇ ਉਹ ਬ੍ਰਹਮਾ ਆਦਿਕ ਦੇਵਤੇ ਜਿਹੜੇ ਹਨ ਉਹਨਾਂ ਨੇ ਵੇਖਿਆ ਕਿ ਮਹਾਰਾਜ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕਰਨੀ ਕੀਤੀ।
1: ਇੰਦਰਾਦਿਕ ਸੁਰ ਗੁਰ ਸੁਰ ਚਹਾਰੀ,
0: ਇੰਦਰਾਦਿਕ ਆਦਿਕ ਸਾਰੇ ਦੇਵੀ ਦੇਵਤੇ ਹਨ, ਵਿਦਿਆ ਧਰ ਆਦਿਕ ਸਾਰੇ ਉਤਲਾਉਂਦੇ ਹੋਏ ਆਏ, ਕਿੰਨਰ ਜੱਛ ਅਪਸ਼ਰਾਂ ਇਹ ਵੀ ਆ ਗਈਆਂ,
1: ਵਾਯੂ ਗਨ ਸਿੱਧ
0: ਔਰ ਵੀ ਪਿਆਰੇ ਉਹ ਵਾਯੂ ਗਨ ਸਾਰੇ ਸਿੱਧ 84 ਆਦਿਕ ਆਏ, ਤੇ ਆਕਾਸ਼ ਮੰਡਲ ਦੇ ਵਿੱਚ ਖਰ ਕਰਕੇ ਉਚਾਰਨ ਕਰਦੇ ਹਨ, ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਉਚਾਰਨ ਕਰੋ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਤੁਹਾਡੀ ਜੈ ਜੈਕਾਰ, ਜੈ ਜੈਕਾਰ, ਜੈ ਜੈਕਾਰ ਹੋਵੇ।
1: ਭਾਇਓ ਵਿਮਾਨ ਸਹਿਤ ਅਸਮਾਨ,
0: ਪਿਆਰਿਓ ਆਕਾਸ਼ ਦੇ ਵਿੱਚ ਦੇਵਤੇ ਜਿਹੜੇ ਉਹ ਵਿਮਾਨ ਲੈ ਕਰਕੇ ਆਏ, ਜਿੱਥੇ ਕਿੱਥੇ ਆਕਾਸ਼ ਮੰਡਲ ਦੇ ਵਿੱਚ ਤੇ ਤਰ੍ਹਾਂ ਤਰ੍ਹਾਂ ਦੀਆਂ ਜੋਤਾਂ ਜਿਹੜੀਆਂ ਰੰਗ ਬਿਰੰਗੀ, ਪਿਆਰਿਓ ਇਕਦਮ ਮਾਹੌਲ ਬਦਲ ਗਿਆ। ਗੋਰਖਨਾਥ ਨੇ ਆਪਣੇ ਚੇਲਿਆਂ ਨੂੰ ਨਾਲ ਲੈ ਕਰਕੇ, ਬਹੁਤ ਸਾਰੇ ਅਜ਼ਮਤੀ ਪੀਰ ਉਹ ਵੀ ਆਏ ਹਨ,
1: ਮੰਗਲ
0: ਇਹ ਸਾਰੇ ਆ ਕਰਕੇ ਪਿਆਰਿਓ ਰਾਗ ਰਾਗ ਨੀ ਮੰਗਲ ਗਾਇਆ, ਸਾਰਿਆਂ ਨੇ ਮੰਗਲ ਗਾਉਣਾ ਕੀਤਾ। ਆਕਾਸ਼ ਮੰਡਲ ਦੇ ਵਿੱਚ ਗੁਪਤ ਰੂਪ ਦੇ ਵਿੱਚ ਪਿਆਰਿਓ ਆ ਕਰਕੇ ਹਰ ਪਾਸੇ ਖੜ ਗਏ ਹਨ,
1: ਸਤਿਗੁਰ ਚਰਿਤ ਕਹੇ ਕੋ ਸੁਣਾ,
0: ਹਰ ਕੋਈ ਜਿਹੜਾ ਇਹ ਦੇਵ ਆਤਮਾਵਾਂ ਇਹ ਦੇਵਤੇ ਜਿਹੜੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਸੁਜਸ ਪਏ ਕਰਦੇ ਹਨ, ਬਿਸਮਿਤ ਹੋ ਕਰਕੇ ਮਹਾਰਾਜ ਜੀ ਦੇ ਗੁਣਾਂ ਦਾ ਮਨ ਵਿੱਚ ਧਾਰਨ ਕਰਦੇ। ਸਾਰੇ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਧੀਰਜ ਧਾਰਨ ਕਰਨਾ ਜੋ ਸਿਖਾਇਆ, ਮਹਾਰਾਜ ਨੇ ਤਾਂ ਧਰਤੀ ਨੂੰ ਵੀ ਸਿਖਾ ਦਿੱਤਾ ਕਿ ਧਰਤੀ ਹੈ ਇੰਜ ਨਹੀਂ, ਇੰਜ ਮਨ ਦੇ ਵਿੱਚ ਧੀਰਜ ਧਾਰਨ ਕਰਨਾ ਚਾਹੀਦਾ। ਮਹਾਰਾਜ ਜੀ ਨੇ ਅਜਰ ਸ਼ਕਤੀ ਨੂੰ ਕਿਸ ਤਰ੍ਹਾਂ ਜਰ ਕਰਕੇ ਰੱਖਣਾ, ਇਹਦੀ ਔਧ ਇਹਦੀ ਹੱਦ ਕਰਕੇ ਦਿਖਾਈ ਹੈ, ਤੇ ਇੰਨੀ ਜ਼ਿਆਦਾ ਸ਼ਕਤੀ ਰਹਿਣ ਦੇ ਬਾਵਜੂਦ ਵੀ ਸਤਿਗੁਰੂ ਮਹਾਰਾਜ ਜੀ ਪਿਆਰਿਓ ਇੱਕ ਨਿਮਾਣੇ ਇੱਕ ਆਜ਼ਿਜ਼ ਬਣ ਕਰਕੇ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕੀਤਾ।
1: ਸੰਕਲਪ
0: ਰੰਚਕ ਮਾਤਰ ਵੀ ਸੰਕਲਪ ਮਹਾਰਾਜ ਜੀ ਨੇ ਮਨ ਵਿੱਚ ਨਹੀਂ ਚੱਕਿਆ, ਜੇ ਪਾਤਸ਼ਾਹ ਜੀ ਚਾਹੁੰਦੇ ਤੇ ਕੋਈ ਵਚਨ ਉਹਨੂੰ ਕਰ ਦਿੰਦੇ ਤੇ ਉੱਥੇ ਹੀ ਪਿਆਰਿਓ ਖਤਮ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਦੀ ਉਪਮਾ ਸਤਿਗੁਰੂ ਮਹਾਰਾਜ ਜੀ ਤੋਂ ਹੀ ਬਣ ਕੇ ਆਉਂਦੀ ਹੈ, ਕੋਈ ਦੂਜਾ ਤੀਜਾ ਪਿਆਰਿਓ ਇਹਨੂੰ ਜਰ ਨਹੀਂ ਸਕਦਾ। ਇਹੋ ਜਿਹੇ ਮਹਾਨ ਸਤਿਗੁਰੂ ਇਸ ਤਰ੍ਹਾਂ ਮਹਾਰਾਜ ਜੀ ਦੀ ਉਸਤਤੀ ਕਰਦੇ ਹਨ। ਹੁਣ ਦੇਵਪੁਰੀ ਦੀ ਗੱਲ ਚੱਲਦੀ ਨਾ ਪਿਆਰਿਓ, ਤੇ ਮਹਾਰਾਜ ਨੇ ਵੀ ਵਚਨ ਕੀਤਾ, ਭੱਟਾ ਨੇ ਵੀ ਕਿਹਾ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਹਾਇਓ, ਹਰ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬੈਠਾਓ, ਰਹੱਸ ਕੀਓ ਸੁਰਦੇਵ ਤੋਹੇ ਜਸ, ਜੈ ਜੈ ਜੰਪੈ ਅਸੁਰ ਗਏ ਤੇ ਭੋਗ, ਪਾਪ ਤਨ ਪੀਤਰ ਕੰਪਹਿ, ਕਾਟੇ ਸੋ ਪਾਪ ਤਿਨ ਨਰਹੋ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਾਉ ਦੇ ਆਇਓ। ਕਿ ਸਤਿਗੁਰੂ ਮਹਾਰਾਜ ਜੀ ਜਦੋਂ ਸੱਚਖੰਡ ਜਾਂਦੇ ਨਾ ਪਿਆਰਿਓ, ਦੇਵ ਮੰਡਲ ਦੇ ਵਿੱਚ ਵੀ ਦੇਵਤੇ ਜੈ ਜੈਕਾਰ ਜੈ ਜੈਕਾਰ ਕਰਦੇ ਹਨ, ਜੈਕਾਰ ਕੀਓ ਧਰਮੀਆਂ ਕਾ, ਧਰਮੀਆਂ ਦਾ ਪਿਆਰਿਓ ਸਦਾ ਜੈ ਜੈਕਾਰਾ ਹੁੰਦਾ, ਪਾਪੀ ਕੋ ਡੰਡ ਦੀਓ, ਪਾਪੀ ਨੂੰ ਫਿਰ ਉਹਦੀ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ।
1: ਗਗਨ ਮਹਿ ਕਹੈ,
0: ਗਗਨ ਦੇ ਵਿੱਚ ਪਿਆਰਿਓ ਮਹਾਰਾਜ ਜੀ ਦੀ ਬੜੀ ਉਸਤੁਤੀ ਕੀਤੀ ਜਾ ਰਹੀ, ਸਾਰੇ ਕਹਿੰਦੇ ਕਿ ਹੁਣ ਸਤਿਗੁਰੂ ਮਹਾਰਾਜ ਦੇਵ ਮੰਡਲ ਦੇ ਵਿੱਚ ਸੱਚਖੰਡ ਆਉਣ ਵਾਲੇ ਹਨ।
1: ਸਤਿਗੁਰੂ ਤਬ ਕੁਸ਼ਾ ਮੰਗਾਈ,
0: ਉਸ ਵੇਲੇ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਸਾਡੇ ਲਈ ਕੁਸ਼ਾ ਆਦਿਕ ਇੱਥੇ ਵਿਛਾਉਣਾ ਲਾਓ, ਤੁਰੰਤ ਜਾ ਕਰਕੇ ਪਿਆਰਿਓ ਉਹ ਜਿਹੜਾ ਸਮਾਨ ਜਿਹੜਾ ਸਿੱਖਾਂ ਨੇ ਲਿਆਉਣਾ ਕੀਤਾ ਉਹ ਧਰਤੀ ਦੇ ਉੱਤੇ ਮਹਾਰਾਜ ਜੀ ਲੰਬੇ ਪੈ ਕਰਕੇ ਆਪਣੇ ਪ੍ਰਾਣਾਂ ਦਾ ਅੰਤ ਕਰਨਾ ਚਾਹੁੰਦੇ, ਜੋਤੀ ਜੋਤ ਸਮਾਉਣਾ ਚਾਹੁੰਦੇ, ਵਧੀਆ ਪਿਆਰੇ ਉਹ ਕੁਸ਼ਾ ਆਦਿ ਦਿੱਤਾ ਗਿਆ,
1: ਚਾਦਰਾ ਉੱਪਰ
0: ਤੇ ਇੱਕ ਚਾਦਰਾ ਥੱਲੇ ਪਾਇਆ ਹੋਇਆ ਤੇ ਇੱਕ ਚਾਦਰਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਤਨ ਦੇ ਉੱਤੇ ਧਾਰਨ ਕਰਨਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਿਆਰਿਓ ਤੇ ਉਤਲਾ ਜਿਹੜਾ ਚਾਦਰਾ ਜਿਹੜਾ ਨਾ ਆਪਣੇ ਪੈਰਾਂ ਤੋਂ ਹੇਠ ਲੈ ਕਰਕੇ

ਆਪਣੇ ਸਿਰ ਤੱਕ ਪਿਆਰਿਓ ਪੂਰਾ ਤਨ ਜਿਹੜਾ ਹੈ ਚਾਦਰੇ ਦੇ ਵਿੱਚ ਢੱਕ ਲਿਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪਣੇ ਨਿਜ ਘਰ ਸੱਚਖੰਡ ਗਮਨ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਆਪਣੇ ਦੇਹੀ ਦਾ ਤਨ ਦਾ ਤਿਆਗ ਕਰਨਾ ਕੀਤਾ। ਉਸੇ ਵੇਲੇ ਦੇਵਤਿਆਂ ਨੇ ਦੇਹ ਮੰਡਲ ਦੇ ਵਿੱਚ ਪਿਆਰਿਓ ਡੰਕੇ ਵਜਾ ਦਿੱਤੇ। ਤਰ੍ਹਾਂ ਤਰ੍ਹਾਂ ਦੇ ਫੁੱਲ ਲਿਆ ਕਰਕੇ ਜਿਹੜੇ ਹਨ ਪੁਸ਼ਪਾਂਜਲ ਮਹਾਰਾਜ ਜੀ ਦੇ ਉੱਤੇ ਬਰਖਾ ਕਰਦੇ ਹਨ। ਹਰ ਕੋਈ

0: ਬਹੁਤ ਸਾਰੇ ਦੇਵਤਿਆਂ ਨੇ ਆਰਤਾ ਆਰਤੀ ਕਰਨੀ ਕੀਤੀ,
1: ਖਾਵ ਸੁਗੰਧ
0: ਧੂਪ ਦਿਖਾਉਣਾ ਕੀਤਾ, ਸੁਗੰਧੀ ਦਾ ਵਿਸਥਾਰ ਕੀਤਾ। ਇਸ ਤਰ੍ਹਾਂ ਪਿਆਰਿਓ ਤੇ ਦੇਵ ਮੰਡਲ ਦੇ ਵਿੱਚ ਜੈ ਜੈਕਾਰਾ ਹੋ ਰਿਹਾ, ਉਤਸਵ ਕੀਤਾ ਜਾ ਰਿਹਾ। ਆਪ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਵਚਨ ਕੀਤਾ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਵੀ ਜਦੋਂ ਪ੍ਰਭਪੁਰ ਪਿਆਨਾ ਕੀਤਾ

0: ਜਗਤ ਕੋ ਸੋਕ, ਜਗਤ ਨੂੰ ਤਾਂ ਸ਼ੋਕ ਪੈ ਗਿਆ, ਜਗਤ ਦੇ ਵਿੱਚ ਹਾਹਾਕਾਰ ਹੋਇਆ, ਹੈ ਹੈ ਹੈ ਸਭ ਜਗ ਭਇਓ, ਜੈ ਜੈ ਜੈ ਸੁਰ ਲੋਕ ਦੇਵ ਮੰਡਲ ਦੇ ਵਿੱਚ ਦੇਵਤਿਆਂ ਨੇ ਜੈ ਜੈਕਾਰਾ ਜੈ ਜੈਕਾਰਾ ਲਾਉਣਾ ਕੀਤਾ।
1: ਨਮਸਕਾਰ ਕਰ ਬੰਦ
0: ਆ ਕਰਕੇ ਸਾਰੇ ਦੇਵਤੇ ਨਮਸਕਾਰਾਂ ਕਰਦੇ ਹਨ। ਆਕਾਸ਼ ਪਿਆਰ ਆਕਾਸ਼ ਜਿਹੜਾ ਅਚਨ ਚੇਤ ਪਿਆਰੇ ਉਹ ਅਰਣ ਵਰਣ ਹੋ ਗਿਆ, ਲਾਲੋ ਲਾਲ ਹੋ ਗਿਆ ਦਿਨ ਵਿੱਚ ਹੀ
1: ਲੋਕ ਅਤਰਜ
0: ਵੇਖ ਕਰਕੇ ਲੋਕ ਬਹੁਤ ਜ਼ਿਆਦੇ ਅਚੰਬੇ ਦੇ ਵਿੱਚ ਆ ਗਏ। ਦੂਜੇ ਪਾਸੇ ਪਿਆਰੇ ਸਿੱਖ ਦੀ ਲੜਕੀ ਉਹ ਵੀ ਜਾਣ ਗਈ ਤੇ ਉਹਨੇ ਵੀ ਪਿਆਰੇ ਆਪਣੇ ਤਨ ਦਾ ਤਿਆਗ ਕਰ ਦੇਣਾ ਕੀਤਾ। ਘਰ ਦੇ ਵਿੱਚ ਹੀ ਪਈ ਰਹੀ ਪਿਆਰੇ, ਪਤਾ ਹੀ ਨਹੀਂ ਚੱਲਿਆ।
1: ਗੁਰੂ ਸੰਗ ਭਾਗ ਮਹਾਨੀ
0: ਤੇ ਬਹੁਤ ਵੱਡੇ ਜਿਹਦੇ ਭਾਗ ਹਨ ਮਹਾਰਾਜ ਜੀ ਦਾ ਬਚਨ ਜਿਸ ਬੱਚੇ ਨੇ ਮੰਨਣਾ ਕੀਤਾ। ਹੁਣ ਗੁਰੂ ਮਹਾਰਾਜ ਜੀ ਦਾ ਪਿਆਰੇ ਮਹਾਰਾਜ ਜੀ ਦੀ ਪਾਵਨ ਆਤਮਾ ਸਤਿਗੁਰੂ ਮਹਾਰਾਜ ਜੀ ਨੂੰ ਲੈ ਕਰਕੇ ਪਿਆਰੇ ਸੂਖਸ਼ਮ ਰੂਪ ਸਰੀਰ ਜਿਹੜਾ ਉਹ ਲੈ ਕਰਕੇ ਦੇਵਤੇ ਦੇਵ ਮੰਡਲ ਦੇ ਵਿੱਚ ਵਿਮਾਨ ਲੈ ਕੇ ਜਾ ਰਹੇ। ਬਹੁਤ ਸਾਰੇ ਦੇਵਤੇ ਨਾਲ ਪਿਆਨਾ ਕਰਦੇ ਹਨ, ਜਿਹੜੇ ਜਿਹੜੀਆਂ ਰਾਗਣੀਆਂ ਜਿਹੜੀਆਂ ਉਹ ਆ ਕਰਕੇ ਅਪਸਰਾਵਾਂ ਰਾਗ ਰਾਗਣੀ ਦਾ ਗਾਇਨ ਕਰਨਾ ਕੀਤਾ। ਤੇ ਅੱਗੇ ਅੱਗੇ ਪਿਆਰੇ ਕਰ ਚੱਲਦੇ ਚੱਲਦੇ ਕੌਤਕ ਕਰ ਰਹੇ ਹਨ।
1: ਜਿਸ ਕੀ ਸ਼ਕਤ
0: ਇੱਥੋਂ ਤੱਕ ਪਿਆਰਿਓ ਜਿਹਦੀ ਸ਼ਕਤ ਹੈ, ਫਿਰ ਉੱਥੇ ਜਾ ਕਰਕੇ ਉੱਥੋਂ ਜਿਨ੍ਹਾਂ ਦੀ ਹੱਦ ਆ ਜਾਂਦੀ ਰੁਕ ਜਾਂਦੇ, ਫਿਰ ਅੱਗੇ ਮਹਾਰਾਜ ਜੀ ਨੂੰ ਅਗਲੇ ਦੇਵਤੇ ਉਹ

0: ਇੰਦਰ ਆਦਿਕ ਲੋਕ ਉਹਨਾਂ ਨੇ ਵੀ ਵੰਦਨਾ ਕਰਨੀ ਕੀਤੀ।
1: ਸਤਿਗੁਰੂ
0: ਮਹਾਰਾਜ ਜੀ ਦਾ ਵਿਮਾਨ ਪਿਆਰਿਓ ਅੱਗੇ ਸੱਚਖੰਡ ਦੇ ਵੱਲ ਜਾ

0: ਹੁਣ ਆਪਣਾ ਜਿਹੜਾ ਸਦਨ ਜਿਹੜਾ ਸੱਚ ਖੰਡ ਜਿਹੜਾ ਉਹਦੇ ਵਿੱਚ ਮਹਾਰਾਜ ਜੀ ਨੇ ਪਿਆਨਾ ਕਰਨਾ ਕੀਤਾ ਸਾਰੇ ਲੋਕਾਂ ਤੋਂ ਪਿਆਰਿਓ ਬੈਕੁੰਠ ਨਗਰ ਜਹਾਂ ਸੰਤ ਵਾਸਾ ਜਿੱਥੇ ਪਾਤਸ਼ਾਹ ਜੀ ਦਾ ਵਾਸਾ ਉਸ ਨਿਜ ਅਸਥਾਨ ਤੇ ਪਹੁੰਚ ਗਏ ਹੁਣ ਕਈ ਦਿਨ ਪਿਆਰਿਓ ਦੇਵਤਿਆਂ ਨੇ ਮਹਾਰਾਜ ਜੀ ਦਾ ਬੜਾ ਜਸ ਕੀਤਾ ਸਾਰੇ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਚਰਿੱਤਰ ਪਿਆਰਿਓ ਬੜੇ ਆਸ਼ਚਰਜਤਾ ਵਾਲੇ ਸਾਰੇ ਕਹਿੰਦੇ ਕੌਣ ਹੈ ਮਹਾਬਲੀ ਭਾਈ ਜੋ ਸਤਿਗੁਰੂ ਮਹਾਰਾਜ ਜੀ ਦੀ ਬਰਾਬਰੀ ਕਰ
1: ਜਾਵੇ
0: ਸਾਰੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਨਾ ਕੋਈ ਭੂਤਕਾਲ ਦੇ ਵਿੱਚ ਹੋਇਆ ਨਾ ਕੋਈ ਵਰਤਮਾਨ ਦੇ ਵਿੱਚ ਹੈ ਨਾ ਕੋਈ ਭਵਿਸ਼ ਕਾਲ ਦੇ ਵਿੱਚ ਹੋਵੇਗਾ ਇਸ ਤਰ੍ਹਾਂ ਸਾਧ ਸਿੰਘਾਂ ਜੀ ਲੋਕ ਪਰਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਜੈ ਜੈਕਾਰਾ ਜੈ ਜੈਕਾਰਾ ਹੋ ਰਿਹਾ ਸਾਧ ਸੰਗਤ ਜੀ ਦੇਖੋ ਹੁਣ ਆਪਨੇ ਜੋ ਸਰਵਣ ਕੀਤਾ ਕਿ ਮਹਾਰਾਜ ਜੀ ਦਾ ਸਰੀਰ ਜਿਹੜਾ ਨਾ ਉੱਥੇ ਹੀ ਪਿਆਰਿਓ ਰਾਵੀ ਦੇ ਕੰਢੇ ਤੇ ਮਹਾਰਾਜ ਜੀ ਨੇ ਜਦੋਂ ਆਪਣੇ ਤਨ ਦਾ ਤਿਆਗ ਕਰਨਾ ਕੀਤਾ ਗੁਰੂ ਕੇ ਸਿੱਖ ਪਿਆਰਿਓ ਨਾਲ ਜਿਹੜੇ ਬੈਠੇ ਹੋਏ ਘੇਰਾ ਪਾ ਕਰਕੇ ਰੱਖਿਆ ਤੇ ਤੁਰਕਾਂ ਨੂੰ ਜਿਹੜੇ ਸਿਪਾਹੀ ਆਏ ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਉਹ ਥੋੜੇ ਜਿਹੇ ਲੰਬੇ ਹੀ ਸੀ ਪਿਆਰਿਓ ਕਹਿੰਦੇ ਉਹ ਤੋਂ ਬਾਅਦ ਜਿਸ ਤਰ੍ਹਾਂ ਮਹਾਰਾਜ ਜੀ ਨੇ ਵਚਨ ਕੀਤਾ ਕਿ ਸਾਡੇ ਸਰੀਰ ਦਾ ਭਾਈ ਦਾਹ ਸੰਸਕਾਰ ਨਾ ਕੀਤਾ ਜਾਵੇ ਸਿੱਖਾਂ ਦੇ ਵਿੱਚ ਪਿਆਰਿਓ ਦੋ ਤਰ੍ਹਾਂ ਦੀ ਮਰਿਆਦਾ ਹੈ ਜ਼ਿਆਦਾ ਕਰਕੇ ਤਾਂ ਦਾਹ ਸੰਸਕਾਰ ਕੀਤਾ ਜਾਂਦਾ ਨਹੀਂ ਤਾਂ ਜਲ ਪ੍ਰਵਾਹ ਦੀ ਵੀ ਮਰਿਆਦਾ ਜਿਹੜੀ ਹੈ ਇਹ ਆਪਣੇ ਵਿੱਚ ਹੈ ਮਹਾਰਾਜ ਨੇ ਵਚਨ ਕੀਤਾ ਕਿ ਸਾਡਾ ਭਾਈ ਜਲ ਪ੍ਰਵਾਹ ਕਰ ਦਿਓ ਉਹ ਤੋਂ ਬਾਅਦ ਗੁਰੂ ਕੇ ਪਿਆਰੇ ਇਹਨਾਂ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਪਿਆਰਿਓ ਜਾਪ ਕਰਦਿਆਂ ਤੇ ਬਹੁਤ ਕਾੜੀ ਦੇ ਵਿੱਚ ਜਾ ਕਰਕੇ ਪਤਾ ਹੀ ਨਹੀਂ ਲੱਗਣ ਦਿੰਦਾ ਦਿੱਤਾ ਤੇ ਜਾ ਕਰਕੇ ਮਹਾਰਾਜ ਜੀ ਦੇ ਸਰੀਰ ਦਾ ਪਿਆਰਿਓ ਇਹਨਾਂ ਨੇ ਜਲ ਪ੍ਰਵਾਹ ਕਰਨਾ ਕੀਤਾ ਤੇ ਜੋ ਮਹਾਰਾਜ ਜੀ ਦਾ ਪਿਆਰਿਓ ਜੋ ਪਾਵਨ ਅਸਥਾਨ ਕਿਹਾ ਜਾਂਦਾ ਉੱਥੇ ਪਿਆਰਿਓ ਪੰਕਤੀਆਂ ਲਿਖੀਆਂ ਹੋਈਆਂ ਹਨ ਪ੍ਰਗਟ ਭਾਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਇੰਜ ਪਿਆਰਿਓ ਜਦੋਂ ਸ਼ਹਾਦਤ ਦਾ ਜਾਮ ਪੀਣਾ ਕੀਤਾ ਇਹਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰ ਘਰ ਦੀ ਵਡਿਆਈ ਜਿਹੜੀ ਹੈ ਉਹ ਪ੍ਰਗਟ ਹੋ ਗਈ ਹੈ ਮੈਂ ਫਿਰ ਤੋਂ ਬੇਨਤੀ ਕਰਾਂ ਪਿਆਰਿਓ ਦੇਖੋ ਆਪ ਜੀ ਨੇ ਪੰਜ ਦਿਨ ਇਹ ਸਾਕਾ ਜਿਹੜਾ ਸਰਵਣ ਕਰਨਾ ਕੀਤਾ ਖਾਸ ਕਰਕੇ ਤੇ ਕੀ ਹੋਇਆ ਕਿ ਇਹ ਲੋਕ ਜਿਹੜੇ ਮੈਂ ਬਾਰ ਬਾਰ ਕਹਿੰਦਾ ਕਿ ਇਹ ਜਿਹੜੇ ਰਾਜਨੈਤਿਕ ਲੋਕ ਬੜੇ ਬੇਈਮਾਨ ਹੁੰਦੇ ਹਨ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਅਰਘ ਗਰਬ ਨ੍ਰਿਪ ਤ੍ਰਿਯਨ ਕੋ ਭੇਦ ਨਾ ਪਾਇਓ ਜਾਏ ਇਹਨਾਂ ਦਾ ਭੇਦ ਨਹੀਂ ਪ੍ਰਾਪਤ ਕਰ ਸਕਦੇ ਹਾਂ ਇਹ ਬੋਲਦੇ ਕੁਛ ਕਰਦੇ ਕੁਛ ਔਰ ਮੂੰਹ ਦੇ ਵਿੱਚ ਕੁਛ ਔਰ ਹੁੰਦਾ ਮਨ ਦੇ ਵਿੱਚ ਕੁਛ ਔਰ ਕਪਟ ਰੱਖਦੇ ਬਹੁਤ ਬੇਈਮਾਨ ਹੁੰਦੇ ਹਨ ਤੇ ਸ਼ੁਰੂਆਤ ਦੇ ਵਿੱਚ ਤਾਂ ਇੰਜ ਹੀ ਮੰਨਿਆ ਗਿਆ ਤੇ ਦੇਖੋ ਪਿਆਰਿਓ ਇਸ ਬੇਈਮਾਨ ਨੇ ਕੀ ਕੀਤਾ ਜਹਾਂਗੀਰ ਨੇ ਚੰਦੂ ਵੀ ਘੱਟ ਨਹੀਂ ਹੈ ਇਹ ਸਾਰੇ ਪਿਆਰਿਓ ਸਮਾਨ ਦੋਸ਼ੀ ਹਨ ਉਹ ਵੀ ਬੜਾ ਭੁੜਕਦਾ ਸੀ ਤੇ ਉਹ ਇਹ ਸਾਰਾ ਪਾਪ ਆਪਣੇ ਜਿੰਮੇ ਲੈ ਕਰਕੇ ਉਹਨੇ ਇਹ ਪਾਪ ਤਾਂ ਖੱਟ ਲਿਆ ਉਹ ਤੋਂ ਬਾਅਦ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਤੇਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਤੇਜ ਜਦੋਂ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਅਰਾਜਕਤਾ ਮੱਚ ਰਹੀ ਸੀ ਫਿਰ ਇਹੀ ਪਿਆਰਿਓ ਜਹਾਂਗੀਰ ਨੇ ਕੀ ਕੀਤਾ ਇਹਨੇ ਕਹਿ ਦਿੱਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜੀ ਮੈਨੂੰ ਤਾਂ ਕੁਛ ਨਹੀਂ ਪਤਾ ਸੀ ਜਿਸ ਤਰ੍ਹਾਂ ਚੰਦੂ ਨੇ ਭੜਕਾਇਆ ਇਹਨੇ ਕੰਨ ਭਰਨੇ ਕੀਤੇ ਇਹਨੇ ਸਜਾਵਾਂ ਦਿੱਤੀਆਂ ਤੇ ਇਹਨੇ ਕੀ ਕੀਤਾ ਚੰਦੂ ਨੂੰ ਸਤਿਗੁਰੂ ਮਹਾਰਾਜ ਜੀ ਦੇ ਹਵਾਲੇ ਕਰ ਦਿੱਤਾ ਤੇ ਫਿਰ ਚੰਦੂ ਨੂੰ ਲੈ ਕਰਕੇ ਜਿਸ ਤਰ੍ਹਾਂ ਪਿਆਰਿਓ ਦਿੱਲੀ ਵਿੱਚ ਹਵਾਲੇ ਕੀਤਾ ਗਿਆ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਪਾਪੀ ਨੂੰ ਇੱਥੇ ਨਹੀਂ ਇਹਨੂੰ ਲਾਹੌਰ ਦੇ ਵਿੱਚ ਜਾ ਕਰਕੇ ਇਸ ਪਾਪੀ ਨੂੰ ਇਹਦੇ ਕੀਤੇ ਦੀ ਸਜ਼ਾ ਆਪਾਂ ਨੇ ਭੁਗਤਾਉਣੀ ਹੈ ਇਹ ਕਹਿੰਦਾ ਸੀ ਨਾ ਮਹਾਰਾਜ ਕੁੱਤਾ ਬੋਲਿਆ ਕੁੱਤਾ ਬੋਲਿਆ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਬਾਰ ਬਾਰ ਇਹੀ ਬੋਲਦਾ ਮਹਾਰਾਜ ਨੇ ਕਿਹਾ ਕੋਈ ਨਹੀਂ ਇਹਨੂੰ ਕੁੱਤਿਆਂ ਦੇ ਨਾਲ ਰੱਖੋ ਜਿਸ ਤਰ੍ਹਾਂ ਕੁੱਤਿਆਂ ਦੇ ਨਾਲ ਕੁੱਤਿਆਂ ਨੂੰ ਬੰਨ ਕਰਕੇ ਰੱਖਦੇ ਆ ਇਸ ਤਰ੍ਹਾਂ ਹੀ ਉਹਨੂੰ ਬੰਨ ਕੇ ਰੱਖਿਆ ਗਿਆ ਉਸ ਤਰ੍ਹਾਂ ਹੀ ਉਹਨਾਂ ਦੇ ਵਾੜੇ ਦੇ ਵਿੱਚ ਹੀ ਰੱਖ ਕਰਕੇ ਦਿੱਲੀ ਤੋਂ ਪਿਆਰਿਓ ਲਾਹੌਰ ਲੈ ਕਰਕੇ ਆਏ ਹੁਣ ਲਾਹੌਰ ਦੇ ਵਿੱਚ ਇਹਦੇ ਨੱਕ ਦੇ ਵਿੱਚ ਨਕੇਲ ਪਾ ਕੇ ਘਸੀਟ ਘਸੀਟ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਲੋਕਾਂ ਨੂੰ ਦਿਖਾਇਆ ਕਿ ਦੇਖੋ ਇਹ ਬੇਈਮਾਨ ਨੇ ਮਹਾਰਾਜ ਨੇ ਨਾਲ ਵਧੀਕੀ ਕੀਤੀ ਤੇ ਅਸੀਂ ਇਹਨੂੰ ਇਹਦੀ ਕੀਤੇ ਦੀ ਸਜ਼ਾ ਦੇ ਰਹੀ ਹੈ ਉਹ ਭੁਗਤਾ ਰਹੇ ਹਾਂ ਦੇ ਰਹੇ ਹਾਂ ਉਹੀ ਪਿਆਰਿਓ ਭੜਭੂੰਜਾ ਜਿਹੜਾ ਹੈ ਗੁਰਦਿੱਤਾ ਉਹਨੂੰ ਜਦੋਂ ਪਤਾ ਚੱਲਿਆ ਤੇ ਉਹ ਤੋਂ ਹੀ ਪਿਆਰਿਓ ਤੱਤਾ ਰੇਤਾ ਮੰਗਵਾਇਆ ਸੀ ਉਹਨੇ ਜਾ ਕਰਕੇ ਉਹੀ ਤੱਤਾ ਰੇਤਾ ਪਿਆਰੇ ਕੜਛੇ ਦੇ ਨਾਲ ਭਰ ਕੇ ਲਿਆਇਆ, ਇਹਦੇ ਸਿਰ ਤੇ ਪਾ ਕਰਕੇ ਉਹੀ ਪਿਆਰੇ ਮਾਰ ਕਰਕੇ ਇਹਨੂੰ ਖਤਮ ਕਰਨਾ ਕੀਤਾ। ਪਾਪੀ ਦਾ ਤਾਂ ਅੰਤ ਹੋ ਗਿਆ। ਫਿਰ ਪਿਆਰਿਓ ਦੇਖੋ ਇਹ ਇਸ ਜਹਾਂਗੀਰ ਦੇ ਮਨ ਦਾ ਪਾਪ ਕਦੋਂ ਪ੍ਰਗਟ ਹੋਇਆ। ਖਾਸ ਕਰਕੇ ਸਾਡੇ ਸਕਾਲਰ ਜਿਹੜੇ ਹਨ, ਵਿਦਵਾਨ ਜਿਹੜੇ ਹਨ, ਮੈਂ ਬੇਨਤੀ ਕਰਾਂ ਕਿ ਭਾਈ ਗੰਡਾ ਸਿੰਘ ਜੀ ਆਦਿਕ ਜਿਹੜੇ ਵਿਦਵਾਨ, ਇਹਨਾਂ ਨੇ ਪਿਆਰਿਓ ਰਿਸਰਚ ਨਾ, ਇੱਕ ਤਾਂ ਆਪਣੇ ਕਿਤਾਬਾਂ ਦੇ ਉੱਤੇ ਆਪਾਂ ਰਿਸਰਚ ਕਰਦੇ ਹਾਂ, ਲੇਕਿਨ ਕਈ ਜਿਹੜੇ ਵਿਦਵਾਨ ਜਿਹੜੇ ਨਾ ਸੁਲਝੇ ਹੋਏ, ਉਹ ਆਪਣੇ ਕਿਤਾਬਾਂ ਆਪਣੇ ਗ੍ਰੰਥਾਂ ਦੇ ਨਾਲ ਨਾਲ ਦੂਜੇ ਗ੍ਰੰਥ ਜਿਹੜੇ ਉਹਨਾਂ ਦਾ ਵੀ ਰਿਸਰਚ ਕਰਦੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਸਮਕਾਲੀ ਹੋਏ ਹਨ। ਤੇ ਜਹਾਂਗੀਰ ਪਿਆਰਿਓ ਉਹਦਾ ਆਪ ਨਹੀਂ ਵੇਖੋ ਕਿ ਜਹਾਂਗੀਰ ਨਾ ਉਹ ਆਪਣੀ ਨਿੱਤ ਦੀ ਡਾਇਰੀ ਲਿਖਦਾ, ਜੋ ਵੀ ਕਰਦਾ ਸੀ ਨਾ ਮੰਦਾ ਚੰਗਾ, ਉਹ ਆਪਣੀ ਡਾਇਰੀ ਦੇ ਵਿੱਚ ਹੀ ਪਿਆਰਿਓ ਲਿਖ ਲੈਂਦਾ। ਤੇ ਉਹਦਾ ਰੋਜ਼ ਨੇਮਚਾ ਜਿਹਨੂੰ ਬੋਲਦੇ ਆ, ਜਿਹਦਾ ਨਾਮ ਹੈ ਤੁਜ਼ਕੇ ਜਹਾਂਗੀਰੀ, ਜਦੋਂ ਉਹ ਗ੍ਰੰਥ ਜਦੋਂ ਉਹਨੇ ਜੋ ਲਿਖਿਆ ਉਹਨੂੰ ਜਦੋਂ ਪੜ੍ਹਨਾ ਕੀਤਾ ਤਾਂ ਪਤਾ ਚੱਲਿਆ ਉਹ ਆਪ ਲਿਖਦਾ, ਕਹਿੰਦਾ ਕਿ ਗੁਰੂ ਅਰਜਨ ਦੇਵ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮੇਰੇ ਕੋਲ ਆਈਆਂ। ਮੈਨੇ ਪਹਿਲਾਂ ਹੀ ਬੇਨਤੀ ਕੀਤੀ ਸੀ ਪਿਆਰਿਓ, ਪੰਜਾਬ ਦੇ ਇਲਾਕੇ ਦੇ ਵਿੱਚ ਨਕਸ਼ਬੰਦੀ ਲਹਿਰ ਦਾ ਆਗੂ ਜਿਹੜਾ ਨਾ ਪਿਆਰਿਓ ਸ਼ੇਖ ਅਹਿਮਦ ਸਰਹੰਦੀ, ਇਹਨੂੰ ਲਾਇਆ ਗਿਆ ਇਸਲਾਮ ਦਾ ਪ੍ਰਚਾਰ ਕਰਨ ਦੇ ਲਈ। ਇਹਨੇ ਬਹੁਤ ਸ਼ਿਕਾਇਤਾਂ ਪਾਈਆਂ, ਕਹਿਣ ਲੱਗਾ ਜਦੋਂ ਤੱਕ ਗੁਰੂ ਅਰਜਨ ਦੇਵ ਪੰਜਾਬ ਦੀ ਧਰਤੀ ਵਿੱਚ ਜੀਵਿਤ ਹਨ ਉਦੋਂ ਤੱਕ ਅਸੀਂ ਇਸਲਾਮ ਦਾ ਪਰਚਮ ਬੁਲੰਦ ਨਹੀਂ ਕਰ ਸਕਦੇ ਹਾਂ। ਉਹਨੇ ਲਿਖ ਭੇਜਿਆ ਕਿ ਤੂੰ ਇਸਲਾਮ ਦਾ ਪਰਚਮ ਬੁਲੰਦ ਕਰਨਾ ਚਾਹੁੰਦਾ, ਇਸਲਾਮ ਧਰਮ ਦਾ ਵਾਅਦਾ ਕਰਨਾ ਚਾਹੁੰਦਾ, ਇੱਥੇ ਬੇਈਮਾਨ ਆਪਣੇ ਮੁਸਲਮਾਨ ਇਸਲਾਮੀ ਧਰਮ ਨੂੰ ਛੱਡ ਕਰਕੇ ਉਹ ਸਿੱਖ ਧਰਮ ਦੇ ਵਿੱਚ ਜਾ ਰਹੇ ਹਨ, ਤੈਨੂੰ ਕੁਛ ਕਰਨਾ ਪਵੇਗਾ ਨਹੀਂ ਤਾਂ ਇਸਲਾਮ ਖਤਰੇ ਵਿੱਚ ਆ ਜਾਵੇਗਾ। ਪਿਆਰਿਓ ਔਰ ਵੀ ਜਿਹੜੇ ਹਨ ਸਖੀ ਸਰਵਰ ਦੇ ਆਗੂ ਜਿਹੜੇ ਹਨ ਸ਼ੇਖ ਫਤਾ ਆਦਿ, ਔਰ ਵੀ ਬੜੇ ਲੋਕ ਇਹਨਾਂ ਬੇਈਮਾਨਾਂ ਨੇ ਬਹੁਤ ਸ਼ਿਕਾਇਤਾਂ ਕੀਤੀਆਂ, ਤੇ ਇਹ ਆਪ ਪਿਆਰਿਓ ਆਪਣੀ ਡਾਇਰੀ ਦੇ ਵਿੱਚ ਤੁਜ਼ਕੇ ਜਹਾਂਗੀਰੀ ਦੇ ਵਿੱਚ ਲਿਖਦਾ, ਕਹਿੰਦਾ ਕਿ ਇਹਨਾਂ ਦਾ ਜਿਹੜਾ ਧਰਮ ਜਿਹੜਾ ਹੈ, ਦੋ ਚਾਰ ਪੀੜੀਆਂ ਤੋਂ ਇਹਨਾਂ ਦੀ ਦੁਕਾਨ ਇਹਨਾਂ ਨੇ ਬੜੀ ਸਰਗਰਮ ਕਰਨੀ ਕੀਤੀ। ਉਹਦੇ ਬੋਲਦਾ ਮੈਂ, ਉਹਨੇ ਜੋ ਲਿਖਿਆ ਨਾ ਫਾਰਸੀ ਵਿੱਚ ਲਿਖਿਆ, ਤੇ ਉਹਦੇ ਬੋਲਾਂ ਦਾ ਮੈਂ ਤਰਜਮਾ ਹਿੰਦੀ ਦੇ ਪੰਜਾਬੀ ਵਿੱਚ ਕਰ ਰਿਹਾ, ਤੇ ਉਹਨੇ ਇਹ ਬਚਨ ਲਿਖਿਆ ਕਿ ਇਹ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਗੁਰੂ ਜੋ ਹੋਏ, ਇਹਨਾਂ ਨੇ ਇੱਕ ਝੂਠ ਦੀ ਦੁਕਾਨ ਚਲਾਈ, ਕਈ ਪੀੜੀਆਂ ਤੋਂ ਇਹਨਾਂ ਦੀ ਦੁਕਾਨ ਜਿਹੜੀ ਆ ਬੜੀ ਸਰਗਰਮ ਹੈ। ਮਤਲਬ ਸਿੱਖ ਜਿਹੜੇ ਹਨ ਇਹਨਾਂ ਨੇ ਝੂਠ ਦੀ ਦੁਕਾਨ ਚਲਾਉਣੀ ਕੀਤੀ ਹੈ, ਝੂਠੇ ਬੇਈਮਾਨ ਬੰਦੇ, ਤੇ ਇਹਨਾਂ ਨੇ ਆਪਣਾ ਕੇਂਦਰੀ ਅਸਥਾਨ ਧਾਰਮਿਕ ਅਸਥਾਨ ਭਾਵ ਕੇ ਕੋਟ ਕਰਦਾ ਸ਼੍ਰੀ ਹਰਿਮੰਦਰ ਸਾਹਿਬ, ਇਹਨਾਂ ਨੇ ਆਪਣੀ ਝੂਠ ਦੀ ਦੁਕਾਨ ਵੀ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਾਉਣੀ ਕੀਤੀ। ਕਹਿੰਦਾ ਮੇਰਾ ਚਿੱਤ ਕਰਦਾ ਕਿ ਇਹਨਾਂ ਦੀ ਝੂਠ ਦੀ ਦੁਕਾਨ ਦੇ ਉੱਤੇ ਕਬਜ਼ਾ ਕਰਕੇ, ਯਾਦ ਰੱਖੋ ਝੂਠ ਦੀ ਦੁਕਾਨ ਦਾ ਮਤਲਬ ਸ਼੍ਰੀ ਹਰਿਮੰਦਰ ਸਾਹਿਬ, ਉਹਦੇ ਉੱਤੇ ਮੈਂ ਕਬਜ਼ਾ ਕਰਕੇ ਉਹਨੂੰ ਆਪਣੇ ਦਾਇਰੇ ਵਿੱਚ ਲੈ ਕਰਕੇ ਉੱਥੋਂ ਮੈਂ ਇਸਲਾਮ ਦਾ ਪ੍ਰਚਾਰ ਕਰਨਾ ਚਾਹੁੰਦਾ, ਇਹਦਾ ਮਤਲਬ ਮੈਂ ਹਰਿਮੰਦਰ ਸਾਹਿਬ ਨੂੰ ਮਸੀਦ ਬਣਾਉਣਾ ਚਾਹੁੰਦਾ, ਨਹੀਂ ਤੇ ਉਹਨੂੰ ਨਿਸਤੋ ਨਬੂਦ ਟਹਿ ਢੇਰੀ ਕਰ ਦੇਣਾ ਚਾਹੁੰਦਾ। ਤੇ ਇਹਨੇ ਪਿਆਰਿਓ ਆਦੇਸ਼ ਕੀਤਾ ਮੁਰਤੁਜ਼ਾ ਖਾਨ ਨੂੰ, ਉੱਥੋਂ ਦਾ ਪਿਆਰਿਓ ਇਹ ਹਾਕਮ ਸੀ, ਜਿਸ ਤਰ੍ਹਾਂ ਪੁਲਿਸ ਵਾਲੇ ਅੱਜ ਹੁੰਦੇ ਨਾ ਪਿਆਰਿਓ, ਵੱਡਾ ਅਫਸਰ ਡੀ ਆਈ ਜੀ ਆਈ ਜੀ ਰੈਂਕ ਦਾ, ਉਸ ਤਰ੍ਹਾਂ ਦਾ ਸੀ। ਉਹਨੂੰ ਇਹਨੇ ਆਦੇਸ਼ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਦਾ ਕਰਕਹਾਟ ਜਿਹੜਾ ਉਜਾੜ ਦਿੱਤਾ ਜਾਵੇ, ਭਾਵ ਕਿ ਗੁਰੂ ਘਰ ਉਜਾੜ ਦਿੱਤਾ ਜਾਵੇ, ਇਹਨਾਂ ਦੀ ਸਾਰੀ ਸੰਪਤੀ ਜ਼ਬਤ ਕਰਕੇ ਇਹ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਾਉਣਾ ਕਰੋ, ਇਹਨੇ ਆਪ ਆਦੇਸ਼ ਦਿੱਤਾ। ਤੇ ਨਾਲ ਪਿਆਰਿਓ ਇੱਕ ਕਾਨੂੰਨ ਹੁੰਦਾ ਸੀ, ਉਹ ਕਾਨੂੰਨ ਜਿਸ ਤਰ੍ਹਾਂ ਅੱਜ ਵੀ ਪਿਆਰਿਓ ਕਈ ਤਰ੍ਹਾਂ ਦੇ ਕਾਨੂੰਨ ਹੁੰਦੇ ਹਨ, ਹਰ ਤਰ੍ਹਾਂ ਦਾ ਆਪਣਾ ਇੱਕ ਕਾਨੂੰਨ ਹੁੰਦਾ, ਉਹਦੇ ਬਾਇਲਾਜ ਹੁੰਦੇ ਹਨ, ਇਸ ਤਰ੍ਹਾਂ ਹੀ ਪਿਆਰਿਓ ਇੱਕ ਕਾਨੂੰਨ ਹੁੰਦਾ ਯਾਸਾਂ ਕਰਕੇ। ਇਹ ਯਾਸਾਂ ਕਾਨੂੰਨ ਦੇ ਤਹਿਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਜ਼ਾ ਦਿੱਤੀ ਗਈ ਹੈ। ਕਿਹਾ ਜਾਂਦਾ ਪਿਆਰਿਓ ਖਾਸ ਕਰਕੇ ਮੰਗੋਲ ਜਿਹੜੇ ਲੋਕ ਸੀ ਨਾ, ਉਹਨਾਂ ਨੇ ਪਿਆਰਿਓ ਇਹ ਯਾਸਾਂ ਕਾਨੂੰਨ ਜਿਹੜਾ ਬਣਾਉਣਾ ਕੀਤਾ। ਇਸ ਮੁਤਾਬਕ ਇਹ ਕਹਿੰਦੇ ਹਨ ਕੋਈ ਧਾਰਮਿਕ ਸ਼ਖਸੀਅਤ ਜਿਹੜੀ ਹੈ, ਕੋਈ ਮਹਾਂਪੁਰਖ ਜਿਹੜਾ ਨਾ, ਉਹਨੂੰ ਜੇ ਮਾਰਨਾ ਹੋਵੇ ਇਸ ਢੰਗ ਇਸ ਤਰੀਕੇ ਦੇ ਨਾਲ ਉਹਨੂੰ ਮਾਰੋ ਕਿ ਉਹਦਾ ਰੰਚਕ ਮਾਤਰ ਵੀ ਲਹੂ ਜਿਹੜਾ ਲਹੂ ਦਾ ਤੁਪਕਾ ਧਰਤੀ ਤੇ ਨਾ ਗਿਰੇ। ਇਹਨਾਂ ਦਾ ਮੰਨਣਾ ਸੀ ਪਿਆਰਿਓ ਇਹ ਕਾਨੂੰਨ ਜਿਹੜਾ ਖਾਸ ਕਰਕੇ ਯਹੂਦੀ ਆਦਿਕ ਉਹਨਾਂ ਤੋਂ ਇਹ ਆਜ਼ਾਦ ਹੋਇਆ ਕਿਉਂਕਿ ਉਹਨਾਂ ਨੇ ਪਿਆਰਿਓ ਈਸਾ ਜੀ ਨੂੰ ਮਾਰਨਾ ਕੀਤਾ ਜੀਸਸ ਕ੍ਰਾਈਸਟ ਨੂੰ ਮਾਰਨਾ ਕੀਤਾ ਉਹਨਾਂ ਨੂੰ ਯਸੀਬ ਸੁਲੀ ਦੇ ਉੱਤੇ ਚਾੜਨਾ ਕੀਤਾ ਉਹਨਾਂ ਦਾ ਲਹੂ ਪਿਆਰਿਓ ਧਰਤੀ ਦੇ ਉੱਤੇ ਗਿਰਿਆ ਤੇ ਉਹਨਾਂ ਦਾ ਮੰਨਣਾ ਕਿ ਇਹੋ ਜਿਹੇ ਮਹਾਂਪੁਰਖ ਦਾ ਲਹੂ ਧਰਤੀ ਤੇ ਗਿਰ ਜਾਵੇ ਉਹਦੇ ਵਰਗੇ ਬਹੁਤ ਵੱਡੇ ਪੈਗੰਬਰ ਜਿਹੜੇ ਹਨ ਪੈਦਾ ਹੋ ਜਾਂਦੇ ਉਹ ਧਰਮ ਦਾ ਬੜਾ ਇਜ਼ਾਫਾ ਹੋ ਜਾਂਦਾ ਹੈ ਤਾਂ ਕਰਕੇ ਇੱਕ ਕਾਨੂੰਨ ਜਿਹੜਾ ਇਹਨਾਂ ਨੇ ਬਣਾਇਆ ਯਾਸਾਂ ਕਾਨੂੰਨ ਕੋਈ ਵੀ ਧਾਰਮਿਕ ਰਹਿਬਰ ਜਿਹੜਾ ਉਹਨੂੰ ਮਾਰਨਾ ਹੋਵੇ ਇਸ ਢੰਗ ਤਰੀਕੇ ਦੇ ਨਾਲ ਮਾਰੋ ਕਿ ਉਹਦੇ ਲਹੂ ਦਾ ਤੁਪਕਾ ਜਿਹੜਾ ਹੈ ਉਹ ਧਰਤੀ ਤੇ ਨਾ ਗਿਰੇ ਹੁਣ ਪਿਆਰਿਓ ਤੁਸੀਂ ਖੁਦ ਵਿਚਾਰ ਕਰਨਾ ਕਰੋ ਕਿ ਜੋ ਸਤਿਗੁਰੂ ਮਹਾਰਾਜ ਜੀ ਨੂੰ ਸਜਾਵਾਂ ਦਿੱਤੀਆਂ ਗਈਆਂ ਇਹ ਸਜਾਵਾਂ ਦੇ ਤਹਿਤ ਮਹਾਰਾਜ ਜੀ ਦਾ ਰੰਚਕ ਮਾਤਰ ਵੀ ਲਹੂ ਦਾ ਤੁਪਕਾ ਜਿਹੜਾ ਧਰਤੀ ਤੇ ਨਹੀਂ ਗਿਰਿਆ ਬੰਦੇ ਨੂੰ ਪਿਆਰਿਓ ਪ੍ਰਸ਼ਾਦਾ ਨਾ ਦਿਓ ਕੋਈ ਖੂਨ ਨਹੀਂ ਨਿਕਲਦਾ ਪਾਣੀ ਤੋਂ ਰੋਕ ਦਿਓ ਨੀਂਦ ਤੋਂ ਰੋਕ ਦਿਓ ਲਹੂ ਨਹੀਂ ਗਿਰਦਾ ਤੇ ਉਬਲਦੀ ਦੇਗ ਦੇ ਵਿੱਚ ਬਿਠਾਓ ਪਿਆਰਿਓ ਕਿੱਥੇ ਲਹੂ ਨਿਕਲੇਗਾ ਖੂਨ ਨਹੀਂ ਨਿਕਲੇਗਾ ਤੇ ਤੱਤੀ ਤਵੀ ਦੇ ਉੱਤੇ ਬਿਠਾ ਦਿਓ ਤੱਤਾ ਰੇਤਾ ਪਵਾ ਦਿਓ ਇਹ ਪਿਆਰਿਓ ਇਸ ਕਾਨੂੰਨ ਦੇ ਤਹਿਤ ਸਜਾਵਾਂ ਲਈਆਂ ਤੇ ਇਹ ਤੁਸੀਂ ਖੁਦ ਵੇਖ ਸਕਦੇ ਹੋ ਕਿ ਮਹਾਰਾਜ ਨੂੰ ਅਕਹਿ ਤੇ ਅਸਹਿ ਜਿਹੜੇ ਕਸ਼ਟ ਦਿੱਤੇ ਗਏ ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਮਹਾਰਾਜ ਜੀ ਦਾ ਲਹੂ ਜਿਹੜਾ ਹੈ ਨਾ ਡੁੱਲੇ ਲਹੂ ਦਾ ਤੁਪਕਾ ਵੀ ਬਾਹਰ ਨਾ ਨਿਕਲੇ ਇਸ ਤਰ੍ਹਾਂ ਇਹ ਜਹਾਂਗੀਰ ਨੇ ਆਪ ਆਰਡਰ ਜਿਹੜੇ ਹਨ ਇਹਨੇ ਪਾਸ ਕਰਨਾ ਕੀਤਾ ਇਹਨੇ ਆਪ ਆਰਡਰ ਪਾਸ ਕਰਕੇ ਪਿਆਰਿਓ ਦੇਖੋ ਜਦੋਂ ਅੱਗੇ ਜਾਣ ਲੱਗਾ ਨਾ ਕਸ਼ਮੀਰ ਦੇ ਵੱਲ ਇੱਕ ਰਾਤ ਪਹਿਲਾਂ ਮਹਾਰਾਜ ਨੂੰ ਮਿਲਦਾ ਤੇ ਇਹਨੇ ਇਹ ਆਰਡਰ ਪਾਸ ਕਰਕੇ ਪਿਆਰਿਓ ਇਹ ਨਿਕਲ ਗਿਆ ਅੱਜ ਵੀ ਕਈ ਲੋਕ ਜਦੋਂ ਇਸ ਤਰ੍ਹਾਂ ਦੇ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਤੇ ਕਈ ਵਾਰੀ ਵੇਖਦੇ ਨਾ ਇੱਕਦਮ ਪਿਆਰਿਓ ਪਤਾ ਹੀ ਨਹੀਂ ਹੁੰਦਾ ਇਹ ਆਰਡਰ ਆ ਜਾਂਦਾ ਬੰਦੇ ਫਿਰ ਦੂਜੇ ਪਾਸੇ ਨਿਕਲ ਜਾਂਦੇ ਹਨ ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਇਹ ਸਾਜ਼ਿਸ਼ਾਂ ਰਚ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਦਾ ਕੀਤਾ ਮੈਂ ਬੇਨਤੀ ਕਰਾਂ ਜੇ ਮੁੱਖ ਰੂਪ ਦੇ ਵਿੱਚ ਵੇਖਿਆ ਜਾਵੇ ਸ਼ਹਾਦਤ ਦੇ ਜ਼ਿੰਮੇਦਾਰ ਸਾਨੂੰ ਯਾਦ ਰੱਖਣਾ ਚਾਹੀਦਾ ਸਭ ਤੋਂ ਵੱਡਾ ਪਿਆਰਿਓ ਜਿਹੜਾ ਹੈ ਜਹਾਂਗੀਰ ਹੈ ਇਹ ਵੀ ਬਚਨ ਆਉਂਦਾ ਪਿਆਰਿਓ ਕਿ ਜਹਾਂਗੀਰ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਜਦੋਂ ਆਪਾਂ ਦੂਜੇ ਗ੍ਰੰਥ ਪੜ੍ਹਦੇ ਹਾਂ ਇਤਿਹਾਸ ਦੇ ਉਹਦੇ ਵਿੱਚ ਇਹ ਵੀ ਬਚਨ ਆਉਂਦਾ ਜਹਾਂਗੀਰ ਨੇ ਕਿਹਾ ਕਿ ਸੁਣਿਆ ਕਿ ਤੁਸਾਂ ਨੇ ਇੱਕ ਧਰਮ ਦਾ ਗ੍ਰੰਥ ਬਣਾਉਣਾ ਕੀਤਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ ਇਹਨੇ ਬਚਨ ਕੀਤਾ ਇਹਦੇ ਵਿੱਚ ਮੁਹੰਮਦ ਸਾਹਿਬ ਜੀ ਦੀ ਉਸਤਤੀ ਕਰੋ ਇਸਲਾਮ ਧਰਮ ਦੀ ਉਸਤਤੀ ਕਰਨਾ ਕਰੋ ਉਹਦੇ ਵਿੱਚ ਲਿਖੋ ਇਸਲਾਮ ਬੜਾ ਪਿਆਰਾ ਧਰਮ ਹੈ ਲੋਕ ਇਸਲਾਮ ਧਰਮ ਨੂੰ ਕਬੂਲ ਕਰਨਾ ਇਸਲਾਮ ਦੇ ਵਾਅਦੇ ਕਰਨ ਦੇ ਲਈ ਤੁਸੀਂ ਨਾ ਕੋਈ ਸ਼ਬਦ ਬਣਾ ਕਰਕੇ ਇਹਦੇ ਵਿੱਚ ਦਰਜ ਕਰਨਾ ਕਰੋ ਤੁਹਾਨੂੰ ਬਾ ਇੱਜ਼ਤ ਮੈਂ ਬਰੀ ਕਰ ਦੇਵਾਂਗਾ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ ਮਹਾਰਾਜ ਨੇ ਬਚਨ ਕੀਤਾ ਹਾਂ ਆਪਾਂ ਕੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਇਹ ਬਚਨ ਜਿਹੜਾ ਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਹ ਮੇਰਾ ਬਚਨ ਨਹੀਂ ਇਹ ਖਸਮ ਕੀ ਬਾਣੀ ਹੈ ਜਿੰਨੀ ਖਸਮ ਕੀ ਬਾਣੀ ਆਵੇਗੀ ਅਸੀਂ ਉਹੀ ਉਚਾਰਨ ਕਰਾਂਗੇ ਕਿਹਦਾ ਡਰ ਮੰਨ ਕਰਕੇ ਉਹਦੀ ਚਾਪਲੂਸੀ ਉਹਦੀ ਉਸਤਤੀ ਨਹੀਂ ਕਰਨੀ ਹੈ ਬੜਾ ਜ਼ੋਰ ਪਾਇਆ ਗਿਆ ਕਿ ਇਸਲਾਮ ਦੇ ਬਾਰੇ ਚੰਗਾ ਲਿਖੋ ਮੁਹੰਮਦ ਸਾਹਿਬ ਜੀ ਦੀ ਸਤੁਤੀ ਕਰਨਾ ਕਰੋ ਮਹਾਰਾਜ ਜੀ ਨੇ ਨਹੀਂ ਮੰਨਿਆ ਤੇ ਇਸ ਕਰਕੇ ਪਿਆਰਿਓ ਇਹ ਸ਼ਹਾਦਤ ਦਾ ਜ਼ਿੰਮੇਦਾਰ ਜਿਹੜਾ ਸਭ ਤੋਂ ਵੱਡਾ ਜਹਾਂਗੀਰ ਉਹ ਤੋਂ ਬਾਅਦ ਵੇਖਿਆ ਜਾਵੇ ਚੰਦੂ ਹੈ ਚੰਦੂ ਤੋਂ ਬਾਅਦ ਤੀਜੇ ਨੰਬਰ ਦੇ ਵਿੱਚ ਮੈਂ ਬੇਨਤੀ ਕਰਾਂ ਸਤਿਗੁਰੂ ਮਹਾਰਾਜ ਜੀ ਦਾ ਵੱਡਾ ਭਰਾ ਪ੍ਰਥੀਆ ਜਿਹੜਾ ਇਹ ਵੀ ਕੋਈ ਘੱਟ ਨਹੀਂ ਹੈ ਪਿਆਰਿਓ ਇਹਨੇ ਸਭ ਤੋਂ ਜ਼ਿਆਦੀ ਅੱਗ ਜਿਹੜੀ ਹੈ ਕਲਹਾ ਇਹਨੇ ਮਚਾਉਣੀ ਕੀਤੀ ਘਰ ਦਾ ਝਗੜਾ ਆਪਸ ਦੇ ਵਿੱਚ ਬੈਠ ਕੇ ਨਿਪਟਾਉਣਾ ਉਹ ਛੱਡ ਕਰਕੇ ਇਹ ਗੁਰੂ ਘਰ ਦਾ ਝਗੜਾ ਜਿਹੜਾ ਸਰਕਾਰੀ ਦਰਬਾਰੀ ਲੈ ਕਰਕੇ ਗਿਆ ਮਹਾਰਾਜ ਨੂੰ ਮਾਰਨ ਦੇ ਇਹਨੇ ਹੀ ਯਤਨ ਕੀਤੇ ਸੁਲਹੀ ਸੁਲੱਭੀ ਇਹੀ ਚੜਾ ਕਰਕੇ ਲੈ ਕੇ ਆਇਆ ਕਾਨਾ ਸ਼ੱਜੂ ਸ਼ਾਹ ਹੁਸੈਨ ਪੀਲੂ ਆਦਿਕ ਭਗਤ ਕਾਨਾ ਤੇ ਸ਼ੱਜੂ ਇਹ ਵੀ ਪਿਆਰਿਓ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਇਹਨਾਂ ਨੇ ਵੀ ਪਿਆਰਿਓ ਬੜਾ ਗੰਦਾ ਜਿਹਾ ਰੋਲ ਜਿਹੜਾ ਇਹਨਾਂ ਨੇ ਨਿਭਾਉਣਾ ਕੀਤਾ ਔਰ ਹੋ ਗਿਆ ਸ਼ੇਖ ਅਹਿਮਦ ਸਰਹੰਦੀ ਹੋ ਗਿਆ ਇਤਿਹਾਸਿਕ ਔਰ ਵੀ ਜਿਹੜੇ ਇਹ ਲੋਕ ਇਹਨਾਂ ਸਾਰੇ ਬੇਈਮਾਨਾਂ ਨੇ ਰਲ ਮਿਲ ਕਰਕੇ ਸਾਜ਼ਿਸ਼ਾਂ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨਾ ਕੀਤਾ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਆਪਾਂ ਸਾਰੇ ਗੁਰਮੁਖ ਪਿਆਰੇ ਨਾਨਕ ਨਾਮ ਲੇਵਾ ਗੁਰੂ ਦੀਆਂ ਸੰਗਤਾਂ ਬਹੁਤ ਸ਼ਰਧਾ ਬਹੁਤ ਭਾਵਨਾ ਦੇ ਨਾਲ ਆਪਾਂ ਮਨਾ ਰਹੇ ਹਾਂ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਿਆਰਿਓ ਕੋਟਾਨ ਕੋਟ ਪ੍ਰਣਾਮ ਹੋਵੇ। ਆਓ ਸਾਧ ਸੰਗਤ ਜੀ ਇੱਕ ਵਾਰੀ ਫਿਰ ਆਪਾਂ ਰਸਨਾ ਨੂੰ

ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ ਜੀ। ਹੁਣ ਸਾਧ ਸੰਗਤ ਜੀ ਮਰਿਆਦਾ ਮੁਤਾਬਕ ਕਥਾ ਦੀ ਸਮਾਪਤੀ ਤੋਂ ਬਾਅਦ ਜੋ ਸਮਾਪਤੀ ਦੇ ਮੰਗਲਾਚਰਨ ਪੜ੍ਹੇ ਜਾਣਗੇ, ਉਹ ਤੋਂ ਬਾਅਦ ਤਖ਼ਤ ਸਾਹਿਬ ਜੀ ਦੇ ਰਾਗੀ ਸਿੰਘ ਜੋ ਮੌਜੂਦ ਹਨ, ਉਹਨਾਂ ਨੇ ਇੱਕ ਸ਼ਬਦ ਦਾ ਕੀਰਤਨ ਕਰਨਾ ਸਤਿਗੁਰੂ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਤੀ। ਉਹ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਜਾਪ ਹੋਵੇਗਾ, ਕੜਾ ਪ੍ਰਸ਼ਾਦ ਦਾ ਭੋਗ ਲੱਗੇਗਾ। ਆਪ ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਲੈ ਕਰਕੇ ਜਾਣਾ ਜੀ। ਵਾਹਿਗੁਰੂ ਜੀ।

ਨਾ ਹੋਇਆ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸ਼ਹਾਦਤ ਦੇ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਾਏ ਗਏ ਹਨ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਕਥਾ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ। ਬਾਣੀ ਦਾ ਕਥਾ ਦਾ ਮਹਾਤਮ ਦਰ ਆਈਆਂ ਸੰਗਤਾਂ ਦੇ ਤਾਈ ਬਖਸ਼ਣੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣਾ ਸਤਿਗੁਰੂ ਜੀਓ। ਹੁਣ ਆਪ ਜੀ ਦੇ ਹਜ਼ੂਰ ਸ਼ਬਦ ਬਾਣੀ ਸ਼੍ਰੀ ਅਨੰਦ ਸਾਹਿਬ ਜੀ ਕੀ ਅਰਦਾਸ। ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ, ਛੋਲੇ ਪ੍ਰਸ਼ਾਦ, ਠੰਡਾਈ ਪ੍ਰਸ਼ਾਦ।

ਵਾਹਿਗੁਰੂ।

ਜੀ ਗੁਰੂ ਗ੍ਰਹਿ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਨ ਬਖਸ਼ਣਾ ਦੇ ਅਰੋਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ ਸਿਕਹੋ ਸ਼ਬਦ ਪਿਆਰਿਓ ਜਨਮ ਮਰਨ ਕੇ ਤੇ ਮੁਖ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਜਿਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ

ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਈਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਥਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ।

ਮੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਵੀਸਰੀਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਬਾਨ ਸੌ ਦਵਰ ਕਰ, ਕਾਟ ਦਿਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲਿਹੋ ਉਬਾਰੇ, ਕਬ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰਦੈ ਕਰੀਐ, ਸਭੈ ਰਨ ਕੋ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉ, ਜੋ ਭਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੋ ਕਰੀਅਹੁ ਰੱਛਾ, ਰਾਖ ਲਿਹੋ ਮਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ,

ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸੁਦਾਸ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਭੁਜ ਖਾਨ ਬਹਰ ਰਚ ਦੀਨੀ ਕਾਹੂ ਫੂਲ ਰਾਜਾ ਹੈ ਬੈਠਾ ਕਾਹੂ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਇਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿੱਧ ਘਰ ਮੋਂ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀ ਉਬਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮ ਸੋ ਕਹਾ ਸੋ ਕਹਿਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਵਚਾਰ ਕਿਸ਼ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਲਿਸਾ ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਏ ਨ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ। ਜਿਹਵਾਂ ਜਪ ਗੁਰ ਨਾ, ਨੇਤਰੀ ਸਤਿਗੁਰ ਪੇਖਣਾ। ਸਰਵਣੀ ਸੁਣਨਾ ਗੁਰ ਨਾ, ਸਤਿਗੁਰ ਸੇਤੀ ਰੱਤਿਆ। ਦਰ ਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ। ਜਿਸ ਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ। ਵਿਰਲੇ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ। ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ

0: ਪਏ ਸਿੰਘ ਜੀ।
1: ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ। ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਨਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਵੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਿੰਘ ਜੀ ਨਹਿੰਦ ਸਿੰਘ ਜੀ ਦਾ
1: ਭੋਲੇ
0: ਗਾਲੀ ਬਾਬਾ ਬੁਲਾ ਸਿੰਘ ਜੀ ਨਹਿੰਦ ਸਿੰਘ ਜੀ ਦਾ
1: ਬੋਲੇ
0: ਸੋਨਹਾ ਗਾਲੀ ਬਾਬਾ ਬੁਲਾ ਸਿੰਘ ਜੀ ਨਹਿੰਦ ਸਿੰਘ ਜੀ ਦਾ

0: కృపాన్ కలిగిదారు స్వామి దాని శ్రీ గురు గోపించింది మా
1: బోలే.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ।

ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ ਤੇ ਲੇਜਰ ਰੇਂਜਰਾਂ ਜੀ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:00 ਵਜੇ

0: અજ્ઞાની મન રોષ કરે,
1: બરસ કા વિશ્વાસ ન હોવે,
0: પ્રાપ્તિ

0: ਇਸਤੇ ਪਰੇ ਨਾ ਹੀ ਕੁਛ ਹੋਏ
1: ਸਰਬ ਨਿਰੰਤਰ ਏਕੋ ਸੋਏ
0: ਆਪੇ ਬਿਨਾ ਆਪੇ ਦਾਣਾ
1: ਗੈਰ ਗੰਭੀਰ ਗਏ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਨਿਦਾਨ ਦਿਆਲ ਬਖਸ਼ਾ ਕਰ
0: ਤੇਰੇ ਚਰਨੀ ਪਾਉ
1: ਨਾਨਕ ਕੇ ਮਨੇ ਅੰਡਾਉ
0: ਸਾ ਪੂਰਨ ਸਰਨਾ
1: ਜੋ ਕਰ ਪਾਇਆ ਸੋਈ ਹੋ ਗਏ
0: ਭਰਨ ਜਾ ਕੇ ਮਿਲ ਰਹੋ ਹੋ
1: ਜਿਸ ਕਾ ਮੰਤਰਨ ਜਾਣੇ ਹੋ ਰਹੇ
0: ਮੰਗਲ ਸਦ ਜਾ ਕੇ
1: ਸਰਬ ਤੋਕ ਸੁਨੀਏ ਕਰਤਾ ਕੇ
0: ਆਜ ਮਹਿ ਰਾਜ ਜੋਗ ਮਹਿ ਜੋਗ
1: ਤਪ ਮੈਂ ਤਪਿਸਰ ਪ੍ਰੈਸ ਮੈਂ ਭੋਗੀ
0: ਆਜ ਭਈਆ
1: ਨਾਨਕ ਇਸ ਪੁਰਖ ਕਾ

0: પ્રભરાતા
1: ગુર પ્રસાદ નાનક પ્રજા.

ਸਤਨਾਮ।

बेसुमार अथाह अगनत अतुला ज्यो बुलावहु त्यो नानक दास बोले ज्यो बुलावहु त्यो नानक दास बोले परम सन्मान योग गुरु गरीब निवास वालीए कुल आलम नूरे कायनात श्री कलगी धर दशमेश पिता साहिबे कमाल श्री गुरु गोबिंद सिंह साहिब सच्चे पातशाह महाराज साहिब जिन्हां दे पावन अस्थान तखत सचखंड श्री हजूर श्री अबचल नगर साहिब जी विखे शहीदां दे सिरताज शांति दे पुंज गुरबाणी दे मुजस्मे पंचम अवतार सतगुरु श्री गुरु अर्जन देव साहिब सच्चे पातशाह महाराज साहिब जिन्हां दे पावन शहीदी पुरब नूं समर्पित सजे हुए दीवान दे अंदर हाजरियां भर रही सतगुरु जी दी साजी निवाजी गुरु खालसा साध संगत जीओ बा अदब गुरचरणा विखे सीस झुका करके गज के फतेह दा जवाब फतेह विच दिओ जी बोलो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਪ੍ਰਮਾਣ ਪੁਰਖ ਪੰਚਮ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤਮਈ ਪ੍ਰਵਚਨ ਫਰਮਾਏ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭ ਨਾ ਕੀ ਰੇਣੁਕਾ ਤਾਉ ਆਓ ਹਮਾਰੇ ਪਾਸ ਵੱਡਿਆਂ ਸਤਿਗੁਰਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਵੀਰ ਰਸੀ ਬਚਨਾਂ ਨੂੰ ਜਿਨ੍ਹਾਂ ਨੇ ਆਪਣੇ ਸਰੀਰ 'ਤੇ ਹੰਡਾਇਆ ਹੈ ਜਾਓ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਤ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਗੁਰਤਾ ਗੱਦੀ 'ਤੇ ਸੁਭਾਈਮਾਨ ਹੋ ਕਰਕੇ ਬੇਅੰਤ ਪਰ ਉਪਕਾਰ ਕੀਤੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਾਹਿਬ ਸ਼ਹਿਰ ਨੂੰ ਵੱਡਾ ਪੱਕਾ ਬਣਵਾਇਆ ਹੈ ਇਸ ਦੇ ਵਿੱਚ ਮਾਰਕੀਟਾਂ ਬਣਾਈਆਂ ਨੇ ਦੁਕਾਨਾਂ ਬਣਾਈਆਂ ਨੇ ਮੰਡੀਆਂ ਬਣਾਈਆਂ ਨੇ ਲੱਕੜਾਂ ਦੇ ਘਰ ਬਣਾ ਕਰਕੇ ਸੰਗਤਾਂ ਦੇ ਤਾਂ ਹੀ ਦੇਣਾ ਕੀਤੇ ਨੇ ਸ਼ਹਿਰ ਨੂੰ ਜਿੱਥੇ ਘੁੱਗ ਵਸਦਾ ਕੀਤਾ ਹੈ ਉੱਥੇ ਅੰਮ੍ਰਿਤ ਸਰੋਵਰ ਨੂੰ ਪੱਕਿਆ ਕੀਤਾ ਹੈ ਪਹਿਲਾਂ ਆਪ ਜੀਆਂ ਨੇ ਸੰਤੋਖਸਰ ਸਾਹਿਬ ਪਾਵਨ ਅਸਥਾਨ ਨੂੰ ਪ੍ਰਗਟ ਕੀਤਾ ਮੱਠ ਦੇ ਵਿੱਚੋਂ ਜੋਗੀ ਨਿਕਲਿਆ ਹੈ ਇਸ ਨੇ ਬੇਨਤੀ ਕੀਤੀ ਜੀ ਕਿਹੜਾ ਯੁੱਗ ਤੇ ਕਿਹੜੇ ਸਤਿਗੁਰੂ ਜੀ ਨੇ ਸਿੱਖਾਂ ਨੇ ਦੱਸਿਆ ਕਲਯੁੱਗ ਦਾ ਸਮਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਪੰਜਵਾਂ ਸਰੂਪ ਜੀਵਾਂ ਦਾ ਪਾਰ ਉਤਾਰਾ ਕਰ ਰਹੇ ਨੇ ਜੋਗੀ ਨੇ ਫਿਰ ਦੱਸਿਆ ਕਿ ਉਹ ਪੁਰਾਤਨ ਸਮੇਂ ਤੋਂ ਇੱਥੇ ਸਤਿਯੁੱਗ ਦੇ ਸਮੇਂ ਤੋਂ ਬੈਠਾ ਹੋਇਆ ਆਪਣੇ ਗੁਰੂ ਤੋਂ ਮੁਕਤੀ ਦੀ ਦਾਤ ਮੰਗੀ ਸੀ ਉਸਦੇ ਗੁਰੂ ਨੇ ਕਿਹਾ ਸੀ ਜੇ ਮੁਕਤੀ ਲੈਣੀ ਹੈ ਨਾ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰ ਅਰਜਨ ਪ੍ਰਤੱਖ ਹਰ ਜਦੋਂ ਧਰਤੀ ਦੇ ਉੱਪਰ ਅਵਤਾਰ ਲੈ ਕਰਕੇ ਆਉਣਗੇ ਤੇਰਾ ਪਾਰ ਉਤਾਰਾ ਕਰਨਗੇ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਸੰਤੋਖਾ ਯੋਗੀ ਸੀ ਉਸ ਦਾ ਸਤਿਗੁਰੂ ਜੀ ਨੇ ਉਧਾਰ ਕੀਤਾ ਸਰੋਵਰ ਦਾ ਨਾਮ ਸੰਤੋਖ ਸਰ ਰੱਖਿਆ ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਟਾਹਲੀ ਸਾਹਿਬ ਗੁਰਦੁਆਰਾ ਸੰਤੋਖ ਸਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਫਿਰ ਸਤਿਗੁਰਾਂ ਨੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕੀਤੀ ਹੈ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਸੇਵਾ ਕਰਨ ਵਾਸਤੇ ਆਏ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਿਛਲੇ ਪਾਸੇ ਹਰ ਕੀ ਪੌੜੀ ਹੈ ਨਾ ਵੱਡਾ ਭਾਰੀ ਪੱਥਰਾਂ ਦਾ ਕੜ ਆ ਗਿਆ ਜਿਹੜਾ ਟੁੱਟਦਾ ਨਹੀਂ ਸੀ ਤੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਸੱਚਖੰਡ ਦੇਸ਼ ਦੇ ਵਿੱਚੋਂ ਆਪ ਮਨੁੱਖਾ ਸਰੂਪ ਧਾਰਨ ਕਰਕੇ ਧਰਤੀ 'ਤੇ ਆਉਣਾ ਕੀਤਾ ਨਾਲ ਆਪ ਜੀਆਂ ਦੇ ਮਨੁੱਖਾ ਦੇਹੀ ਦੇ ਵਿੱਚ ਸਰੂਪ ਬਦਲ ਕਰਕੇ ਦੇਵਤੇ ਆਏ ਨੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪ ਗੈਂਤੀ ਫੜੀ ਏ ਜਿੱਥੋਂ ਕੜ ਟੁੱਟਦਾ ਨਹੀਂ ਸੀ ਝੱਟ ਕੜ ਤੋੜ ਦੇਣਾ ਕੀਤਾ ਹੈ ਪਲੋ ਪਲੀ ਬਹੁਤੀ ਸੇਵਾ ਹੋਣ ਲੱਗੀ ਏ ਸਿੱਖਾਂ ਨੇ ਜਾ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਤਾਂ ਹੀ ਦੱਸਿਆ ਮਹਾਰਾਜ ਪਤਾ ਨਹੀਂ ਕਿਸ ਦੇਸ਼ 'ਚੋਂ ਕਿਹੜੀ ਸੰਗਤ ਆਈ ਏ ਝੱਟ ਕੜ ਵੀ ਟੁੱਟ ਗਿਆ ਤੇ ਮਹਾਰਾਜ ਸੰਗਤ ਜਿਹੜੀ ਹੈ ਪਲੋ ਪਲੀ ਸੇਵਾ ਨਿਬੇੜੀ ਜਾਂਦੀ ਏ ਗਰੀਬ ਨਿਵਾਸ

ਪਹੁੰਚ ਨਹੀਂ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੇਸ਼ ਦੇ ਵਿੱਚੋਂ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਏ ਨੇ, ਨਾਲ ਦੇਵਤੇ ਮਨੁੱਖਾ ਦੇਹੀਆਂ ਧਾਰਨ ਕਰਕੇ ਆਪਣੇ ਆਪ ਨੂੰ ਸਫਲਾ ਕਰਨ ਵਾਸਤੇ ਆਏ ਨੇ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਪਾਵਨ ਸ਼ਬਦ ਉਚਾਰਿਆ, ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇਜ਼ ਕਦਮਾਂ ਦੇ ਨਾਲ ਚੱਲਦੇ ਗਏ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਣੀ ਪਏ। ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਸਰਿਆਂ ਦੇ ਕਾਰਜਾਂ ਨੂੰ ਕਰਨ ਵਾਸਤੇ ਆਪ ਚੱਲ ਕੇ ਆਏ ਹੋ, ਤੇ ਨਿਰੰਕਾਰ ਪਰਮੇਸ਼ਰ ਜੀ ਨੇ ਫੜ ਕਰਕੇ ਆਪਣੇ ਗਲੇ ਦੇ ਨਾਲ ਲਾ ਲਿਆ। ਬਚਨ ਕੀਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਗੁਰ ਪਰਮੇਸ਼ਰ ਹੋ, ਅਸੀਂ ਪਾਰ ਬ੍ਰਹਮ ਪਰਮੇਸ਼ਰ ਹਾਂ, ਅਸੀਂ ਤੇ ਤੁਸੀਂ ਅਭੇਦ ਰੂਪ ਹੋ ਕਰਕੇ ਵਰਤਦੇ ਹਾਂ, ਸਾਡੇ ਵਿੱਚ ਤੇ ਤੁਹਾਡੇ ਵਿੱਚ ਕੋਈ ਭੇਦ ਕੋਈ ਫਰਕ ਨਹੀਂ। ਤੁਸਾਂ ਨੇ ਏਡਾ ਮਹਾਨ ਕਾਰਜ ਸੇਵਾ ਦਾ ਆਰੰਭ ਕੀਤਾ ਹੈ, ਸਾਡੇ ਮਨ ਦਾ ਸੰਕਲਪ ਹੋਇਆ ਇਸ ਸੇਵਾ ਦੇ ਮਹਾਕੁੰਭ ਦੇ ਵਿੱਚ ਅਸੀਂ ਵੀ ਹਾਜ਼ਰੀ ਲਗਵਾ ਕੇ ਆਈਏ, ਤੁਹਾਡੇ ਇਸ ਵੱਡੇ ਭਾਰੀ ਪਵਿੱਤਰ ਕਾਰਜ ਦੇ ਵਿੱਚ ਅਸੀਂ ਵੀ ਹਾਜ਼ਰੀ ਲਗਵਾਉਣ ਵਾਸਤੇ ਆਏ ਹਾਂ। ਅਤੇ ਜਿੱਥੇ ਅਕਾਲ ਪੁਰਖ ਜੀਆਂ ਨੇ ਆ ਕੇ ਸੇਵਾ ਕੀਤੀ ਨਾ ਸਾਧ ਸੰਗਤ ਜੀ, ਉੱਥੇ ਹਰ ਕੀ ਪੌੜੀ ਬਣੀ ਹੋਈ ਏ, ਉਹ ਹਰ ਕੀ ਪੌੜੀ ਬਣੀ ਹੀ ਤਾਂ ਹੈ, ਉੱਥੇ ਹਰੀ ਪਰਮੇਸ਼ਰ ਜੀਆਂ ਨੇ ਆਪ ਆ ਕੇ ਸੇਵਾ ਕੀਤੀ ਏ, ਜਿੱਥੋਂ ਸਰਬਤ ਮਾਈ ਭਾਈ ਗੁਰੂ ਦੀਆਂ ਸੰਗਤਾਂ ਅੰਮ੍ਰਿਤ ਦਾ ਚੋਲਾ ਲੈਂਦੀਆਂ ਨੇ। ਇਸੇ ਪ੍ਰਕਾਰ ਅੰਮ੍ਰਿਤ ਸਰੋਵਰ ਤਿਆਰ ਹੋ ਗਿਆ, ਜਦੋਂ ਤਿਸ ਦੇ ਵਿੱਚ ਜਲ ਛੱਡਿਆ ਗਿਆ ਨਾ, ਸਾਰਾ ਦਾ ਸਾਰਾ ਜਲ ਵਿੱਚ ਜੀਰ ਗਿਆ, ਦੁਬਾਰਾ ਜਲ ਛੱਡਿਆ ਗਿਆ, ਜਲ ਜੀਰ ਗਿਆ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੰਮ੍ਰਿਤ ਸਰੋਵਰ ਵਿੱਚ ਜਲ ਠਹਿਰਦਾ ਨਹੀਂ, ਤੇ ਸਤਿਗੁਰਾਂ ਨੇ ਬਚਨ ਕੀਤਾ ਸੰਤੋਖ ਸਰ ਸਾਹਿਬ ਸਰੋਵਰ ਦੇ ਵਿੱਚੋਂ ਮਿੱਟੀ ਪੁੱਟ ਕੇ ਲਿਆਓ, ਅੰਮ੍ਰਿਤ ਸਰੋਵਰ ਦੇ ਵਿੱਚ ਪਾਓ, ਇਸ ਨੂੰ ਵੀ ਸੰਤੋਖ ਆ ਜਾਵੇਗਾ, ਫਿਰ ਜਲ ਠਹਿਰ ਜਾਵੇਗਾ। ਇਸੇ ਪ੍ਰਕਾਰ ਸੰਗਤਾਂ ਨੇ ਕੀਤਾ, ਸਾਧ ਸੰਗਤ ਜੀ ਸੰਤੋਖ ਸਰ ਸਰੋਵਰ ਦੇ ਵਿੱਚੋਂ ਜਿੱਥੇ ਸਤਿਗੁਰੂ ਜੀ ਨੇ ਯੋਗੀ ਦਾ ਉਧਾਰ ਕੀਤਾ ਸੀ, ਮਿੱਟੀ ਲਿਆ ਕਰਕੇ ਅੰਮ੍ਰਿਤਸਰ ਸਰੋਵਰ ਦੇ ਅੰਦਰ ਵਿਛਾ ਦਿੱਤੀ, ਫਿਰ ਜਲ ਛੱਡਿਆ ਤੇ ਜਲ ਠਹਿਰ ਗਿਆ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੱਕਾ ਸ੍ਰੀ ਹਰਿਮੰਦਰ ਸਾਹਿਬ ਜੀ ਬਣਵਾਉਣ ਦੀ ਸੇਵਾ ਕੀਤੀ, ਤਰਨ ਤਰਨ ਸਾਹਿਬ ਤੀਰਥ ਨੂੰ ਪ੍ਰਗਟ ਕਰਕੇ ਸਾਧ ਸੰਗਤ ਜੀ ਵੱਡੀ ਭਾਰੀ ਕਾਰ ਸੇਵਾ ਕਰਕੇ ਕੋੜੀਆਂ ਦੇ ਕੋਢ ਦੂਰ ਕੀਤੇ, ਰਾਮਸਰ ਸਰੋਵਰ ਪ੍ਰਗਟ ਕੀਤਾ। ਇਸੇ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਇਆ, ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪ੍ਰਕਾਸ਼ ਕਰਵਾਇਆ, ਵਾਹਿਗੁਰੂ ਪਰਮੇਸ਼ਰ ਕਰਤਾਰ ਦੇ ਨਾਮ ਤੇ ਕਰਤਾਰਪੁਰ ਨਗਰ ਵਸਾਇਆ, ਆਪ ਜੀ ਦੀਆਂ ਪ੍ਰਸਿੱਧ ਬਾਣੀਆਂ ਬਾਰਹ ਮਹਾਮਾਜ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਜਿਸ ਦਾ ਪਾਠ ਸਾਰੀਆਂ ਸੰਗਤਾਂ ਨੇ ਮਿਲ ਕੇ ਸੰਗਤੀ ਰੂਪ ਵਿੱਚ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ, ਆਪ ਜੀਆਂ ਨੇ ਸੰਪਾਦਨਾ ਕੀਤੀ ਏ, ਵੱਡੇ ਭਾਰੀ ਪਰਉਪਕਾਰ ਕੀਤੇ, ਗੁਰਸਿੱਖੀ ਦੀ ਦਾਤ ਸਿੱਖਾਂ ਦੇ ਤਾਂ ਹੀ ਬਖਸ਼ੀ। ਤੇ ਸਾਧ ਸੰਗਤ ਜੀ ਜਿਹੜਾ ਕਿ ਸਲੀਮ ਸ਼ਹਿਜ਼ਾਦਾ ਸੀ ਬਾਦਸ਼ਾਹ ਦਾ, ਇਸ ਬਦ ਨੀਅਤ ਦੇ ਨਾਲ ਹੀ ਬਾਦਸ਼ਾਹ ਬਣਿਆ ਸੀ, ਤੇ ਨਾਮ ਆਪਣਾ ਜਹਾਂਗੀਰ ਰਖਵਾਇਆ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣਾ ਹੈ। ਬਹਾਨੇ ਕਈ ਬਣੇ ਜਿਨ੍ਹਾਂ ਦਾ ਜ਼ਿਕਰ ਸਵੇਰ ਦੀ ਕਥਾ ਦੇ ਵਿੱਚ ਕੀਤਾ ਗਿਆ ਸੀ, ਪਰ ਮੁੱਖ ਬਹਾਨਾ ਬਣਾਇਆ ਗਿਆ ਕਿ ਤੁਸਾਂ ਨੇ ਬਾਗੀ ਖੁਸਰੋ ਨੂੰ ਪਨਾਹ ਦਿੱਤੀ ਏ, 1,00,000 ਰੁਪਈਆ ਤੁਸਾਂ ਨੇ ਮਾਲੀ ਸਹਾਇਤਾ ਕੀਤੀ ਏ ਸਿੱਖਾਂ ਦੁਆਰਾ, ਇਸ ਦੀ ਸੈਨਿਕ ਸ਼ਕਤੀ ਵਧਾਉਣ ਵਾਸਤੇ ਤੁਸਾਂ ਨੇ ਵਾਅਦਾ ਕੀਤਾ ਹੈ, ਬਾਗੀ ਨੂੰ ਪਨਾਹ ਦੇਣ ਅਤੇ ਸਹਾਇਤਾ ਦੇਣ ਕਰਕੇ ਆਪ ਜੀ ਨੂੰ 2,00,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਲਾਹੌਰ ਦਰਬਾਰ ਦੇ ਵਿੱਚ ਪੁੱਜੇ ਨੇ ਤੇ ਆਪ ਜੀਆਂ ਨੇ ਬਚਨ ਕਰਨਾ ਕੀਤਾ, ਗੁਨਾਹ ਅਸੀਂ ਕੋਈ ਕੀਤਾ ਨਹੀਂ, ਕਿਸੇ ਬਾਗੀ ਨੂੰ ਸਹਾਇਤਾ ਦਿੱਤੀ ਨਹੀਂ, ਇਸ ਕਰਕੇ ਕੋਈ ਜੁਰਮਾਨਾ ਨਹੀਂ ਦਿੱਤਾ ਜਾਵੇਗਾ। ਕਿਹਾ ਜੀ ਤੁਹਾਡੇ ਕੋਲ ਬੜਾ ਚੜਾਵਾ ਚੜ੍ਹਦਾ, 2,00,000 ਕਿੱਡੀ ਕੁ ਵੱਡੀ ਗੱਲ ਹੈ। ਸਤਿਗੁਰਾਂ ਨੇ ਬਚਨ ਕਿਹਾ, 2,00,000 ਤਾਂ ਕੀ, ਜਿੰਨਾ ਚਾਹੀਏ ਉਨਾ ਹੀ ਧਨ ਇਕੱਤਰ ਕਰ ਸਕਦੇ ਹਾਂ, ਪਰ ਗੁਰੂ ਕੀ ਗੋਲਕ ਬਾਦਸ਼ਾਹਾਂ ਦੇ ਖਜ਼ਾਨੇ ਭਰਨ ਵਾਸਤੇ ਨਹੀਂ ਹੁੰਦੀ। ਇਸ ਪ੍ਰਕਾਰ ਜਦੋਂ ਗੁਨਾਹ ਹੀ ਕੋਈ ਨਹੀਂ, 2,00,000 ਤੇ ਕੀ, 2 ਰੁਪਏ ਵੀ ਬਾਦਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਏ ਜਾਣਗੇ। ਤੇ ਇਸ ਵੇਲੇ ਆਪ ਜੀ ਦੇ ਅੱਗੇ ਸਾਧ ਸੰਗਤ ਜੀ, ਫਿਰ ਬਾਦਸ਼ਾਹ ਜਹਾਂਗੀਰ ਨੇ ਇਹ ਜੋ ਸੀ ਆਪਣੇ ਮਨ ਦਾ ਫੁਰਨਾ ਪ੍ਰਗਟ ਕੀਤਾ, ਮਹਾਰਾਜ ਜੋ ਆਪ ਜੀਆਂ ਨੇ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ ਨਾ, ਬੜਾ ਉਸਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ। ਉਸ ਦੇ ਵਿੱਚ 2 ਕੁ ਪੰਕਤੀਆਂ ਮੁਹੰਮਦ ਸਾਹਿਬ ਜੀ ਦੀ ਸਿਫਤ ਦੀਆਂ ਜੇਕਰ ਲਿਖ ਕੇ ਪਾ ਦਿਓ ਨਾ, ਆਪ ਜੀ ਦੇ ਉੱਪਰ ਲੱਗੇ ਹੋਏ ਸਾਰੇ ਦੋਸ਼ ਹਟਾ ਦਿੱਤੇ ਜਾਣਗੇ। ਮਹਾਰਾਜ ਬਾ ਇੱਜ਼ਤ ਆਪ ਜੀਆਂ ਨੂੰ ਬਰੀ ਕੀਤਾ, ਜਿਹਾ ਕੀਤਾ ਜਾਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ
ਇਹ ਤੁਰ ਕੀ ਬਾਣੀ ਆਈ ਤੇ

ਸਗਲੀ ਚਿੰਤ ਮਿਟਾਈ। ਇਹ ਉਹ ਬਾਣੀ ਹੈ ਜਿਸ ਨੂੰ ਵੱਡਿਆ ਸਤਿਗੁਰਾਂ ਨੇ ਬਚਨ ਕਰਕੇ ਫਰਮਾਇਆ ਹੈ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਸੱਚੀ ਬਾਣੀ ਹੈ, ਇਹ ਬਾਣੀਆਂ ਸਿਰ ਬਾਣੀ ਹੈ, ਇਹ ਉਹ ਬਾਣੀ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਅਕਾਲ ਪੁਰਖ ਜੀ ਦੀ ਦਰਗਾਹ ਤੋਂ ਆਈ ਹੋਈ ਅਕਾਲੀ ਬਾਣੀ ਹੈ, ਸੱਚ ਦੀ ਬਾਣੀ ਹੈ, ਬਾਣੀਆਂ ਸਿਰ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਨਿਰੰਕਾਰ ਜੀਆਂ ਦਾ ਸਰੂਪ ਗੁਰਬਾਣੀ ਹੈ, ਗੁਰੂ ਸਰੂਪ ਗੁਰਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨਾ ਕੋਏ। ਇਸੇ ਪ੍ਰਕਾਰ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਫਿਰ ਇਸੇ ਪ੍ਰਕਾਰ ਕਿਹਾ ਗਿਆ, ਜੇਕਰ ਆਪ ਜੀ ਮੁਹੰਮਦ ਸਾਹਿਬ ਜੀ ਦੀ ਉਸਤਤ ਦੀਆਂ ਦੋ ਕੁ ਲਾਈਨਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਨ ਵਾਸਤੇ ਤਿਆਰ ਨਹੀਂ, ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਅਤੇ ਆਪ ਜੀਆਂ ਨੇ ਬਚਨ ਕੀਤਾ ਸੀ ਅਤੇ ਪਹਿਲਾਂ ਸ਼ਹੀਦੀ ਦਾ ਕਮਰ ਕੱਸਾ ਲਾ ਕੇ ਤੁਰੇ ਹਾਂ। ਆਪਣੇ ਫਰਜ਼ੰਦ ਸਾਹਿਬਜ਼ਾਦੇ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਲੋਕ ਪ੍ਰਲੋਕ ਦੇ ਮਾਲਕ ਬਣਾ ਕੇ ਸ਼ਹਾਦਤ ਦੇਣ ਵਾਸਤੇ ਹੀ ਆਏ ਹਾਂ। ਸਾਧ ਸੰਗਤ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਹੀਦ ਹੋਣਾ ਪ੍ਰਵਾਨ ਕੀਤਾ, ਪਰ ਗੁਰਬਾਣੀ ਦੇ ਸਨਮਾਨ ਵਿੱਚ, ਸਤਿਕਾਰ ਵਿੱਚ, ਅਖੰਡਤਾ ਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਸਤਿਗੁਰਾਂ ਨੇ ਬਚਨ ਕੀਤਾ, ਹੋ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜੋ ਗੁਰਬਾਣੀ ਉਚਾਰੀਏ ਆਪਣੀ ਮਰਜ਼ੀ ਦੇ ਨਾਲ, ਕੋਈ ਕਵਿਤਾ ਨਹੀਂ ਰਚੀ ਜਿਸ ਨੂੰ ਬਦਲ ਦਿੱਤਾ ਜਾਵੇ। ਇਹ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਗੁਰਬਾਣੀ ਪ੍ਰਗਟ ਹੋਈਏ, ਇਸ ਦੇ ਵਿੱਚ ਅਲੱਗ ਮਾਤਰ ਰੰਚਕ ਮਾਤਰ ਵੀ ਕੋਈ ਘਾਟਾ ਜਾਂ ਵਾਧਾ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਦੋ ਰਸਤੇ ਬਾਦਸ਼ਾਹ ਨੇ ਰੱਖੇ ਨੇ। ਆਪ ਜੀ ਨੂੰ ਪੀਰੇ ਇਸਲਾਮ ਜੋ ਕਿ ਘੋਸ਼ਿਤ ਕਰ ਦਿੱਤਾ ਜਾਵੇਗਾ, ਪੀਰੇ ਇਸਲਾਮ ਆਪ ਜੀ ਨੂੰ ਐਲਾਨ ਦਿੱਤਾ ਜਾਵੇਗਾ, ਸਾਰੇ ਇਸਲਾਮ ਮਤ ਦੇ ਆਪ ਜੀ ਪੀਰ ਬਣ ਜਾਵੋਗੇ। ਕਾਬਲ, ਕੰਧਾਰ, ਬਲਖ, ਬੁਖਾਰਾ, ਭਾਰਤ ਵਰਸ਼ ਤੇ ਜਿੱਥੇ ਤੱਕ ਵੀ ਮੁਸਲਮਾਨਾਂ ਦੀ ਹਕੂਮਤ ਹੈ, ਸਾਰੇ ਇਸਲਾਮ ਮਤ ਦੇ ਮੁਸਲਮਾਨਾਂ ਦੇ ਪੀਰ ਬਣ ਜਾਵੋਗੇ। ਸਾਰੇ ਆਪ ਜੀ ਨੂੰ ਸਿਜਦਾ ਕਰਨਗੇ। ਸਾਰੇ ਵੱਡੇ ਵੱਡੇ ਹਾਕਮ, ਜ਼ਰਵਾਣੇ, ਨਵਾਬ, ਪਾਤਸ਼ਾਹ ਤੁਹਾਡੇ ਚਰਨਾਂ ਦੇ ਉੱਪਰ ਮੱਥੇ ਟੇਕਣ, ਸਿਜਦੇ ਕਰਨਗੇ, ਝੁਕਣਗੇ, ਤੁਹਾਨੂੰ ਵੱਡਾ ਭਾਰੀ ਸਨਮਾਨ ਮਿਲੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤਾ, ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਸੁਭਾਏਮਾਨ ਹੋਣਾ। ਕਰੋੜਾਂ ਬ੍ਰਹਿਮੰਡ ਜਿਸ ਗੁਰਤਾ ਗੱਦੀ ਦੇ ਅਧੀਨ ਨੇ, ਉਹ ਸਨਮਾਨ ਅਕਾਲ ਪੁਰਖ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪਹਿਲਾਂ ਬਖਸ਼ਿਸ਼ ਕੀਤਾ ਹੋਇਆ ਹੈ। ਹੁਣ ਛੋਟੇ ਜੇ ਤੁਸ਼ ਜੇ ਇਸ ਧਰਤੀ ਦੇ ਗੋਲੇ ਦੇ ਉੱਪਰ ਵਸਣ ਵਾਲੇ ਕੁਝ ਹਿੱਸੇ ਦੇ ਲੋਕ ਨਮਸਕਾਰਾਂ ਕਰਨ ਜਾਂ ਨਾ ਕਰਨ, ਕੋਈ ਫਰਕ ਨਹੀਂ ਪੈਂਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਗੁਰਬਾਣੀ ਨੂੰ ਅਖੰਡ ਰੱਖਣ ਵਾਸਤੇ ਸ਼ਹੀਦ ਹੋਣਾ ਪ੍ਰਵਾਨ ਕੀਤਾ, ਪਰ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੁਨਿਆਵੀ ਸਨਮਾਨ ਦੀ ਚਾਹਤ ਰੱਖਦਿਆਂ ਹੋਇਆਂ ਗੁਰਬਾਣੀ ਦੇ ਅੰਦਰ ਫਰਕ ਨਹੀਂ ਪਾਇਆ। ਸਾਧ ਸੰਗਤ ਜੀ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਨਾ। ਸ਼ਹੀਦ ਗੁਰਮੁਖ, ਮਹਾਂਪੁਰਖ, ਸੰਤ, ਭਗਤ ਪਹਿਲਾਂ ਵੀ ਬੇਅੰਤ ਹੋਏ, ਪਰ ਸਾਧ ਸੰਗਤ ਜੀ ਜਦੋਂ ਤਿੰਨਾਂ ਨੂੰ ਸ਼ਹੀਦੀ ਦਾ ਹੁਕਮ ਸੁਣਾਇਆ ਜਾਂਦਾ ਸੀ ਨਾ, ਉਹਨਾਂ ਦੇ ਕੋਲ ਕੋਈ ਸੰਕਲਪ ਜਾਂ ਵਿਕਲਪ ਨਹੀਂ ਸੀ ਹੁੰਦਾ, ਉਹਨਾਂ ਕੋਲ ਕੋਈ ਆਪਸ਼ਨ, ਕੋਈ ਰਸਤਾ ਨਹੀਂ ਸੀ ਹੁੰਦਾ ਆਪਣੀ ਜਾਨ ਬਚਾ ਸਕਣ, ਆਪਣੇ ਪ੍ਰਾਣ ਬਚਾ ਸਕਣ। ਬਸ ਸ਼ਹੀਦਾਂ ਦਾ ਹੁਕਮ ਹੈ ਤੇ ਹੁਕਮ ਹੈ, ਸ਼ਹੀਦ ਕਰ ਦਿਓ ਤੇ ਕਰ ਦਿਓ, ਦੂਜਾ ਕੋਈ ਰਸਤਾ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦੋ ਰਸਤੇ ਨੇ, ਜਾਂ ਸ਼ਹੀਦ ਹੋਣਾ ਪ੍ਰਵਾਨ ਕਰੋ, ਜਾਂ ਗੁਰਬਾਣੀ ਦੇ ਅੰਦਰ ਦੋ ਕੁ ਪੰਕਤੀਆਂ ਮੁਹੰਮਦ ਸਾਹਿਬ ਦੀ ਸਿਫਤ ਦੀਆਂ ਪਾ ਦਿਓ। ਸ਼ਾਮਿਆਂ ਨੇ ਲੱਗ ਜਾਣਗੇ, ਨਗਾਰੇ ਵੱਜ ਜਾਣਗੇ, ਫੁੱਲਾਂ ਦੀ ਵਰਖਾ ਕੀਤੀ ਜਾਵੇਗੀ, ਬਾਦਸ਼ਾਹ ਚਰਨੀ ਪੈ ਜਾਣਗੇ, ਨਵਾਬ ਚਰਨੀ ਢਹਿ ਪਾਣਗੇ, ਤੋਪਾਂ ਚਲਾ ਕੇ ਛਲਕਾਂ ਛੱਡੀਆਂ ਜਾਣਗੀਆਂ, ਸਲਾਮੀਆਂ ਦਿੱਤੀਆਂ ਜਾਣਗੀਆਂ, ਵੱਡਾ ਅਦਬ ਕੀਤਾ ਜਾਵੇਗਾ, ਖਜ਼ਾਨੇ ਤੇ ਕਿਲੇ ਹਾਜ਼ਰ ਕਰ ਦਿੱਤੇ ਜਾਣਗੇ, ਸ਼ਾਹੀ ਸਨਮਾਨਾਂ ਦੇ ਨਾਲ ਨਿਵਾਜੇ ਆਓਗੇ। ਇਸ ਪ੍ਰਕਾਰ ਬਹੁਤਾ ਧਨ ਤੇ ਬਹੁਤੀ ਦੁਨਿਆਵੀ ਵਡਿਆਈ ਪ੍ਰਾਪਤ ਹੋਵੇਗੀ, ਜੇਕਰ ਦੋ ਕੁ ਪੰਕਤੀਆਂ ਗੁਰਬਾਣੀ ਦੇ ਅੰਦਰ ਮੁਹੰਮਦ ਸਾਹਿਬ ਜੀ ਦੀ ਸਿਫਤ ਦੀਆਂ ਪਾ ਦਿਓ। ਤੇ ਦੂਸਰਾ ਰਸਤਾ ਹੈ, ਯਾਸਾ ਦੇ ਕਾਨੂੰਨ ਦੇ ਤਹਿਤ ਸ਼ਹੀਦ ਕੀਤੇ ਜਾਵੋਗੇ। ਇਸੇ ਪ੍ਰਕਾਰ ਵੱਡੇ ਤਸ਼ੱਦਦ ਦੇ ਤਰੱਦਦ ਝੱਲਣੇ ਪੈਣਗੇ, ਜ਼ੁਲਮ ਸਹਾਰਨੇ ਪੈਣਗੇ, ਲੋਹਾ ਤੇ ਬਿਠਾਇਆ ਜਾਵੇਗਾ, ਪਾਣੀ ਵਿੱਚ ਉਬਾਲਿਆ ਜਾਵੇਗਾ, ਤੱਤਾ ਰੇਤਾ ਸੀਸ ਦੇ ਉੱਪਰ ਪਾਇਆ ਜਾਵੇਗਾ, ਤਵੀ ਦੇ ਉੱਪਰ ਭੁੰਨ ਦਿੱਤਾ ਜਾਵੇਗਾ। ਇਸ ਪ੍ਰਕਾਰ ਬਹੁਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦੁਨਿਆਵੀ ਮਾਨ ਸਨਮਾਨ ਨੂੰ, ਦੁਨਿਆਵੀ ਰੁਤਬਿਆਂ ਨੂੰ
ਬਾਦਸ਼ਾਹਾਂ ਦੀਆਂ ਨਮਸਕਾਰਾਂ ਨੂੰ ਕਿਲਿਆਂ ਤੇ ਮਹਿਲਾਂ ਨੂੰ ਠੋਕਰ ਮਾਰ ਕੇ ਤਵੀ ਦੇ ਉੱਪਰ ਬੈਠ ਕਰਕੇ ਸੀਸ ਦੇ ਉੱਪਰ ਤੱਤਾ ਰੇਤਾ ਪਵਾ ਕਰਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦੁਨਿਆਵੀ ਸਾਰੇ ਸੁੱਖਾਂ ਨੂੰ ਠੋਕਰ ਮਾਰ ਕੇ ਸ਼ਹਾਦਤ ਦਾ ਰਸਤਾ ਚੁਣਿਆ। ਇਸ ਕਰਕੇ ਆਪ ਜੀਆਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਹੈ ਯਾਸਾ ਦੇ ਕਾਨੂੰਨ ਦੇ ਤਹਿਤ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਦੀਵਾਨ ਚੰਦੂ ਦੇ ਹਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਰਕੇ ਜਹਾਂਗੀਰ ਬਾਦਸ਼ਾਹ ਤੇ ਅੱਗੇ ਚੱਲ ਪਿਆ। ਤੁਜ ਕੇ ਜਹਾਂਗੀਰੀ ਦੇ ਵਿੱਚ ਬਾਦਸ਼ਾਹ ਆਪ ਲਿਖਦਾ ਤਿੰਨ ਚਾਰ ਪੀੜ੍ਹੀਆਂ ਤੋਂ ਗੋਇੰਦਵਾਲ ਸਾਹਿਬ ਜੀ ਦੇ ਕਿਨਾਰੇ ਵਾਹਿਗੁਰੂ ਵਿਆਸਾ ਦਰਿਆ ਦੇ ਕਿਨਾਰੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਸਿੱਖੀ ਦੀ ਦੁਕਾਨ ਚੱਲਦੀ ਸੀ ਤੇ ਮੇਰੇ ਮਨ ਦੀ ਇੱਛਾ ਸੀ ਇਸ ਦੁਕਾਨ ਨੂੰ ਬੰਦ ਕਰਾਂ। ਸਾਧ ਸੰਗਤ ਜੀ ਏਡਾ ਤਵਸਵੀ ਤੇ ਜ਼ਾਲਮ ਬਾਦਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਜਿੱਥੇ ਬਾਬਰ ਬਾਦਸ਼ਾਹ ਆ ਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਤੇ ਢਹਿੰਦਾ ਆਪਣੀ ਕੁੱਲ ਤੇ ਪੀੜ੍ਹੀਆਂ ਵਾਸਤੇ ਰਾਜ ਮੰਗਦਾ, ਜਿੱਥੇ ਉਸ ਬਾਬਰ ਦਾ ਬੇਟਾ ਹਮਾਈਓ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਰਾਜ ਭਾਗ ਦੀ ਆ ਕੇ ਭਿੱਖਿਆ ਮੰਗਦਾ, ਜਿਸ ਦਰ ਤੇ ਬਾਬਰ ਦਾ ਪੋਤਾ ਸਾਧ ਸੰਗਤ ਜੀ ਜੋ ਬਾਦਸ਼ਾਹ ਅਕਬਰ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੀਜੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਸਜਦੇ ਕਰਦਾ, ਚਿਤੌੜ ਦਾ ਗੜ ਜਿੱਤਣ ਦਾ ਵਰ ਲੈਂਦਾ, ਗੁਰੂ ਕੇ ਲੰਗਰਾਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ, ਉਸੇ ਬਾਬਰ ਦਾ ਪੜਪੋਤਾ ਜਹਾਂਗੀਰ ਜੋ ਕਿ ਹਮਾਯੂ ਦਾ ਪੋਤਾ ਤੇ ਅਕਬਰ ਦਾ ਪੁੱਤਰ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਨੂੰ ਸਿੱਖੀ ਦੀ ਦੁਕਾਨ ਦੱਸਦਾ। ਐਸਾ ਤਵਸਬ ਦੇ ਵਿੱਚ ਅੰਨਾ ਹੋਇਆ, ਐਸੀ ਸ਼ਰ੍ਹਾਂ ਦੀ ਪੱਟੀ ਕਾਜ਼ੀਆਂ ਨੇ, ਮੌਲਵੀਆਂ ਨੇ, ਚੁਗਲਖੋਰਾਂ ਨੇ, ਇਸੇ ਪ੍ਰਕਾਰ ਸ਼ੇਖ ਅਹਿਮਦ ਸਰਹੰਦੀ ਨੇ ਇਸ ਦੀਆਂ ਅੱਖਾਂ ਦੇ ਉੱਪਰ ਬੰਨ ਦਿੱਤੀ। ਜਿਸ ਗੁਰੂ ਘਰ ਦੇ ਵਿੱਚੋਂ ਇਸ ਦੇ ਵੱਡੇ ਵਡੇਰੇ ਆ ਕੇ ਰਾਜ ਮੰਗਦੇ ਰਹੇ, ਇਸ ਦੀ ਕੁੱਲ ਨੂੰ ਤੇ ਇਸ ਨੂੰ ਰਾਜ ਪ੍ਰਾਪਤ ਹੋਇਆ, ਉਸ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਬਾਰ ਤੇ ਗੁਰਤਾ ਗੱਦੀ ਨੂੰ ਇੱਕ ਸਿੱਖੀ ਦੀ ਦੁਕਾਨ ਦੱਸਦਾ ਕਿ ਮੇਰੇ ਮਨ ਵਿੱਚ ਬੜੇ ਚਿਰ ਦਾ ਇਹ ਫੁਰਨਾ ਸੀ ਸਿੱਖੀ ਦੀ ਦੁਕਾਨ ਬੰਦ ਕਰਾਂ ਤੇ ਖੁਦ ਆਪ ਸਤਿਗੁਰੂ ਜੀ ਨੂੰ ਸ਼ਹੀਦ ਕਰਨੇ ਦਾ ਹੁਕਮ ਦੇ ਕੇ ਬਾਦਸ਼ਾਹ ਤੇ ਇੱਥੋਂ ਅੱਗੇ ਚੱਲਿਆ ਗਿਆ। ਦੀਵਾਨ ਚੰਦੂ ਦੇ ਹਵਾਲੇ ਸਤਿਗੁਰੂ ਜੀ ਨੂੰ ਕੀਤਾ ਗਿਆ, ਯਾਸਾ ਦੇ ਕਾਨੂੰਨ ਦੇ ਸਹਿਤ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਯਾਸਾ ਦੇ ਕਾਨੂੰਨ ਤੋਂ ਭਾਵ ਹੁੰਦਾ ਜਦੋਂ ਕਿਸੇ ਸੰਤ ਨੂੰ, ਮਹਾਂਪੁਰਖ ਨੂੰ, ਧਰਮਾਤਮਾ ਨੂੰ, ਧਾਰਮਿਕ ਆਗੂ ਨੂੰ ਸ਼ਹੀਦ ਕੀਤਾ ਜਾਵੇ ਨਾ, ਉਸ ਦਾ ਸਰੀਰ ਸ਼ਹੀਦ ਹੋ ਜਾਵੇ ਪਰ ਪਵਿੱਤਰ ਲਹੂ ਪਵਿੱਤਰ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਜੇ ਧਰਤੀ ਦੇ ਉੱਪਰ ਲਹੂ ਦੀਆਂ ਕੁਝ ਬੂੰਦਾਂ ਵੀ ਡਿੱਗ ਪਈਆਂ, ਗਿਰ ਗਈਆਂ ਨਾ, ਉੱਥੋਂ ਐਸੀ ਬਗਾਵਤ ਪੈਦਾ ਹੋਵੇਗੀ ਜਿਹੜੀ ਮੁੜ ਕਦੇ ਦਬਾਈ ਨਾ ਜਾ ਸਕੇਗੀ। ਬਹੁਤੇ ਤਸੀਹੇ ਦੇ ਕਰਕੇ ਸ਼ਹੀਦ ਕਰਨਾ ਪਰ ਖੂਨ ਧਰਤੀ ਤੇ ਨਾ ਡੁੱਲਣ ਦੇਣਾ, ਇਹ ਜਾਸਾ ਦਾ ਤਿੰਨਾਂ ਦਾ ਬਣਾਇਆ ਹੋਇਆ ਕਾਨੂੰਨ ਸੀ। ਇਸੇ ਪ੍ਰਕਾਰ ਪੰਜ ਸਿੱਖਾਂ ਦੇ ਸਮੇਤ ਦੀਵਾਨ ਚੰਦੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਹਵੇਲੀ ਦੇ ਵਿੱਚ ਲੈ ਕਰਕੇ ਆਇਆ। ਲਾਹੌਰ ਦੀਆਂ ਸੰਗਤਾਂ ਨੂੰ ਪਤਾ ਲੱਗਾ ਹਵੇਲੀ ਦੇ ਕੋਲ ਆਉਂਦੇ ਨੇ ਪਰ ਚੰਦੂ ਦੇ ਜਿਹੜੇ ਸਿਪਾਹੀ ਨੇ ਸੰਗਤਾਂ ਨੂੰ ਚਿੜਕ ਕਰਕੇ ਦੂਰ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪੰਜਾਂ ਸਿੱਖਾਂ ਨੂੰ ਡਿਉੜੀ ਵਿੱਚ ਕੈਦ ਕਰ ਲਿਆ ਗਿਆ, ਸਤਿਗੁਰੂ ਜੀ ਨੂੰ ਵੱਖਰੇ ਕੈਦ ਕਰ ਲਿਆ ਗਿਆ। ਇਸੇ ਪ੍ਰਕਾਰ ਆਪਣੇ ਸਿਪਾਹੀਆਂ ਨੂੰ ਦੀਵਾਨ ਚੰਦੂ ਨੇ ਹੁਕਮ ਦੇ ਦਿੱਤਾ, ਜੋ ਬਾਦਸ਼ਾਹ ਦਾ ਖਾਸ ਦੀਵਾਨ ਸੀ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਵੀ ਖਾਣ ਜਾਂ ਪੀਣ, ਛਕਣ ਛਕਾਉਣ ਲਈ ਨਹੀਂ ਦੇਣਾ। ਜੇ ਛਕਣ ਵਾਸਤੇ ਕਿਸੇ ਪਦਾਰਥ ਦੀ ਜਾਚਨਾ ਕਰਨ, ਕਹਿਣਾ ਪਹਿਲਾਂ 2 ਲੱਖ ਰੁਪਈਏ ਜੁਰਮਾਨਾ ਦਿਓ, ਫਿਰ ਛਕਣ ਲਈ ਕੁਝ ਮਿਲੇਗਾ। ਖਲਿਆਰ ਕਰਕੇ ਰੱਖਣਾ, ਬੈਠਣ ਨਹੀਂ ਦੇਣਾ, ਲੰਮੇ ਨਹੀਂ ਪੈਣ ਦੇਣਾ, ਬਿਰਾਜਣ ਨਹੀਂ ਦੇਣਾ। ਜੇ ਬੈਠਣ ਜਾਂ ਲੰਮੇ ਪੈਣ ਦਾ ਯਤਨ ਕਰਨ, ਉਸ ਵੇਲੇ ਕਹਿਣਾ ਪਹਿਲਾਂ 2 ਲੱਖ ਰੁਪਏ ਜੁਰਮਾਨਾ ਅਦਾ ਕਰੋ, ਤਾਂ ਲੰਮੇ ਪੈਣ ਦਿੱਤਾ ਜਾਵੇਗਾ, ਬਿਰਾਜਣ ਆਰਾਮ ਕਰਨ ਦਿੱਤਾ ਜਾਵੇਗਾ, ਉਹਨਾਂ ਚਿਰ ਆਰਾਮ ਨਹੀਂ ਕਰਨ ਦਿੱਤਾ ਜਾਵੇਗਾ। ਇਸੇ ਪ੍ਰਕਾਰ ਚੰਦੂ ਨੇ ਸਾਧ ਸੰਗਤ ਜੀ ਆਪਣਾ ਨਿਯਮ ਪਗਾਉਣ ਵਾਸਤੇ ਆਪਣੀ ਸ਼ਰਤ ਰੱਖ ਲਈ। ਚੰਦੂ ਦੀ ਬੇਟੀ ਜਿਸ ਦਾ ਨਾਤਾ ਸਤਿਗੁਰਾਂ ਦੇ ਸਪੁੱਤਰ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੰਡਤਾਂ ਨੇ ਕੀਤਾ ਸੀ, ਇਸ ਜ਼ਾਲਮ ਹੰਕਾਰੀ ਨੇ ਗੁਰੂ ਘਰ ਨੂੰ ਮੋਰੀ ਆਪਣੇ ਆਪ ਨੂੰ ਚੁਬਾਰਾ ਦੱਸਿਆ ਸੀ। ਸਤਿਗੁਰੂ ਜੀ ਨੇ ਦਿੱਲੀ ਦੀਆਂ ਸੰਗਤਾਂ ਦੀ ਚਿੱਠੀ ਨੂੰ ਸਰਵਣ ਕਰਕੇ ਕਿ ਹੰਕਾਰੀ ਦੀ ਬੇਟੀ ਦਾ ਨਾਤਾ ਪ੍ਰਵਾਨ ਨਹੀਂ ਕਰਨਾ, ਸਤਿਗੁਰਾਂ ਨੇ ਬਚਨ ਕਰ ਦਿੱਤਾ ਸੀ ਜਿਹੜਾ ਨਾਤਾ ਸੰਗਤਾਂ ਨੂੰ ਪ੍ਰਵਾਨ ਨਹੀਂ ਉਹ ਗੁਰੂ ਨੂੰ ਵੀ ਪ੍ਰਵਾਨ ਨਹੀਂ। ਹੁਣ ਆਪਣੀ ਸ਼ਰਤ ਰੱਖਣ ਲੱਗਾ, ਬਾਦਸ਼ਾਹ ਵਾਲੀ ਸ਼ਰਤ ਤੇ ਲਾਂਭੀ ਰਹਿ ਗਈ। ਆਪਣੀ ਸ਼ਰਤ ਰੱਖਦਾ ਸਤਿਗੁਰੂ ਜੀ, ਦੀਵਾਨ ਚੰਦੂ ਕਹਿੰਦਾ ਤਿਸ ਦੀ ਬੇਟੀ ਦਾ ਨਾਤਾ ਸਤਿਗੁਰੂ ਜੀ ਆਪਣੇ ਸਪੁੱਤਰ ਵਾਸਤੇ ਪ੍ਰਵਾਨ ਕਰ ਲੈਣ, ਫਿਰ ਬਾ ਇੱਜ਼ਤ ਰਿਹਾ ਕੀਤੇ ਜਾਓਗੇ, ਕੋਈ ਕਸ਼ਟ ਨਹੀਂ ਦਿੱਤਾ ਜਾਵੇਗਾ, ਤੁਹਾਡੇ ਤੇ ਲੱਗੇ ਜਿਹੜੇ ਮੁਕੱਦਮੇ ਨੇ ਹਟਾ ਦਿੱਤੇ ਜਾਣਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ, ਜਿਹੜਾ ਨਾਤਾ ਸੰਗਤਾਂ ਨੂੰ ਪ੍ਰਵਾਨ ਨਹੀਂ ਉਹ ਸਤਿਗੁਰੂ ਜੀ ਨੂੰ ਵੀ ਪ੍ਰਵਾਨ ਨਹੀਂ। ਕ੍ਰੋਧ ਵਿੱਚ ਆਇਆ, ਅਗਲੇ ਦਿਨ ਸਤਿਗੁਰਾਂ ਦੇ ਕੋਲ
ਜ਼ੁਲਮ ਸਿਤਮ ਸਤਿਗੁਰੂ ਜੀ ਦੇ ਉੱਪਰ ਢਾਉਣ ਲੱਗੇ ਨੇ। ਸਾਧ ਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾਚਨਾਵਾਂ ਦੇਣ ਲੱਗੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਾਣੀ ਦੀ ਦੇਗ ਵਿੱਚ ਬਿਠਾ ਕੇ ਨਾ ਤੇ ਆਲੂ ਵਾਂਗੂ ਉਬਾਲਿਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰੇ ਜ਼ੁਲਮੋ ਸਿਤਮ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਤਨ ਦੇ ਉੱਪਰ ਹੰਢਾਇਆ ਹੈ। ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਹੈ। ਮੂੰਹੋਂ ਉਫ ਜਾਂ ਸੀ ਤੱਕ ਨਾ ਉਚਾਰੀ ਤੇ ਦੇਗ ਦੇ ਵਿੱਚ ਉਬਲਦਿਆਂ ਹੋਇਆ ਵੀ ਤੇਰਾ ਕੀਆ ਮੀਠਾ ਲਾਗਾ ਹੈ, ਹਰ ਨਾਮ ਪਦਾਰਥ ਨਾਨਕ ਮੰਗਾ ਹੈ, ਆਨੰਦ ਦੇ ਨਾਲ ਮੁੱਖੋਂ ਇਵੇਂ ਉਚਾਰ ਰਹੇ ਨੇ ਜਿਵੇਂ ਆਨੰਦ ਅਵਸਥਾ ਦੇ ਵਿੱਚ ਦੁੱਖ ਭੰਜਨੀ ਬੇਰੀ ਦੇ ਥੱਲੇ ਅੰਮ੍ਰਿਤ ਸਰੋਵਰ ਦੇ ਅੰਦਰ ਡੁੱਬੇ ਲਾਇਆ ਕਰਦੇ ਸਨ। ਅਵਸਥਾ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਿਆ। ਪਹਿਲੇ ਦਿਨ ਚੰਦੂ ਹਾਰ ਗਿਆ, ਸਤਿਗੁਰੂ ਜੀ ਨੂੰ ਝੁਕਾਉਣ ਦਾ ਯਤਨ ਕੀਤਾ, ਝੁਕਾ ਨਾ ਸਕਿਆ। ਦੂਜੇ ਦਿਨ ਫਿਰ ਆਇਆ, ਸਾਧ ਸੰਗਤ ਜੀ ਤੱਤੀ ਤਵੀ ਤਪਾ ਦਿੱਤੀ ਗਈ ਏ, ਤਾਂਬੇ ਵਾਂਗੂ ਲਾਲ ਹੋਈ ਏ ਤਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਵੀ ਦੇ ਉੱਪਰ ਬਿਠਾਇਆ ਗਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਚੌਂਕੜਾ ਮਾਰਿਆ ਤਵੀ ਦੇ ਉੱਪਰ ਤੇ ਮੁੱਖ ਚੋਂ ਫਰਮਾਨ ਕਰਦੇ ਨੇ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗਾ ਤੇਰਾ ਭਾਣਾ। ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਚੌਂਕੜਾ ਮਾਰ ਕੇ ਕੀਰਤਨ ਸਰਵਣ ਕਰਦਿਆਂ ਆਨੰਦ ਅਵਸਥਾ ਵਿੱਚ ਮਗਨ ਹੋਇਆ ਕਰਦੇ ਸਨ, ਤੇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦ ਅਵਸਥਾ ਦੇ ਵਿੱਚ ਤੱਤੀ ਤਵੀ ਦੇ ਉੱਪਰ ਬੈਠੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਦੇ ਨੇ, ਤੱਤੀ ਲੋ ਸਰੀਰ ਦੇ ਪਵਿੱਤਰ ਪਵਿੱਤਰ ਸਰੀਰ ਦੇ ਉੱਪਰ ਕਿਸੇ ਪ੍ਰਕਾਰ ਦਾ ਅਸਰ ਨਹੀਂ ਕਰਦੀ ਹੈ, ਕੋਈ ਫਲੂਵੇ ਨਹੀਂ, ਕੋਈ ਛਾਲੇ ਨਹੀਂ। ਅੱਗ ਨੇ ਆਪਣਾ ਡਰਦੀ ਮਾਰੀ ਨੇ ਸੁਭਾਅ ਬਦਲ ਲਿਆ ਕਿ ਜੇ ਸਤਿਗੁਰਾਂ ਦੇ ਸਰੀਰ ਨੂੰ ਕਸ਼ਟ ਦਿੱਤਾ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਰੋਪੀ ਕਿਧਰੇ ਅਗਨੀ ਤੱਤ ਤੇ ਨਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਅਗਨੀ ਨੂੰ ਆਗਿਆ ਦਿੱਤੀ, ਇਹ ਅਗਨੀ ਤੂੰ ਆਪਣਾ ਫਰਜ਼ ਆਪਣਾ ਧਰਮ ਨਿਭਾ, ਅਸੀਂ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਆਪਣੇ ਮਨ ਦੀ ਮੌਜ ਦੇ ਨਾਲ ਕਰਾਂਗੇ। ਫਿਰ ਅਗਨੀ ਆਪਣੇ ਸੁਭਾਅ ਦੇ ਵਿੱਚ ਵਾਪਸ ਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸਰੀਰ ਸੜਨ ਲੱਗਾ ਹੈ, ਜੋ ਸਤਿਗੁਰੂ ਜੀ ਦੀਆਂ ਪਵਿੱਤਰ ਲੱਤਾਂ ਤੇ ਚਰਨ ਤਵੀ ਦੇ ਉੱਪਰ ਲੱਗੇ ਹੋਏ ਨੇ, ਚਮੜੀ ਸੜਨ ਲੱਗੀ ਏ। ਸਰੀਰ ਦੀ ਜਿਹੜੀ ਚਰਬੀ ਏ ਨਾ, ਇਹ ਤਵੀ ਦੇ ਉੱਪਰ ਚਿਰੜ ਚਿਰੜ ਕਰਕੇ ਇਵੇਂ ਸੜਦੀ ਏ ਜਿਵੇਂ ਘਿਓ ਸੜਦਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੀਰ ਦੀਆਂ ਪਵਿੱਤਰ ਅਸਥੀਆਂ ਨੰਗੀਆਂ ਹੋ ਗਈਆਂ, ਗਿੱਟਿਆਂ ਦੀਆਂ ਚਰਨਾਂ ਦੀਆਂ ਅਸਥੀਆਂ ਕਹੀਏ ਭਾਵ ਹੱਡੀਆਂ ਨੰਗੀਆਂ ਹੋ ਗਈਆਂ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪਰਵਾਹ ਨਹੀਂ ਮੰਨੀ। ਦੀਵਾਨ ਚੰਦੂ ਫਿਰ ਆਉਂਦਾ, ਸਤਿਗੁਰੂ ਜੀ ਹਾਲੇ ਵੀ ਬੇਟੀ ਦਾ ਨਾਤਾ ਪ੍ਰਵਾਨ ਕਰ ਲਵੋ, ਆਪਣੇ ਸਪੁੱਤਰ ਵਾਸਤੇ ਦੁੱਖਾਂ ਤੋਂ ਬਚ ਜਾਵੋਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਕਰਨਾ ਕੀਤਾ, ਦੁੱਖ ਸਰੀਰ ਦੇ ਉੱਪਰ ਜ਼ਰ ਕੇ ਆਪਣਿਆਂ ਸਿੱਖਾਂ ਦੇ ਵਾਸਤੇ ਪੂਰਨੇ ਪਾ ਰਹੇ ਆ। ਬਹੁਤੇ ਕ੍ਰੋਧ ਵਿੱਚ ਆਇਆ, ਕਹਿਣ ਲੱਗਾ ਰੇਤਾ ਤਪਾਈ ਜਾਵੇ, ਆਪ ਜੀਆਂ ਦੇ ਪਵਿੱਤਰ ਸਰੀਰ ਤੇ ਸੀਸ ਦੇ ਉੱਪਰ ਪਾਈ ਜਾਵੇ। ਸਾਧ ਸੰਗਤ ਜੀ ਇੰਨੀ ਰੇਤਾ ਭੁੰਨ ਕੇ ਲਾਲ ਕਰ ਦਿੱਤੀ ਗਈ ਕਿ ਜਿਸ ਦੇ ਵਿੱਚ ਦਾਣੇ ਵੀ ਭੁੱਜ ਜਾਣ। ਸੀਸ ਦੇ ਵਿੱਚ ਤੱਤਾ ਰੇਤਾ ਪਾਇਆ ਗਿਆ, ਸਰੀਰ ਦੇ ਉੱਪਰ ਤੱਤਾ ਰੇਤਾ ਪਾਇਆ ਗਿਆ, ਸਾਰੇ ਪਿੰਡੇ ਦੇ ਉੱਪਰ, ਸਤਿਗੁਰਾਂ ਦੀਆਂ ਭੁਜਾਵਾਂ ਦੇ ਉੱਪਰ, ਹਸਤ ਕਮਲਾਂ ਦੇ ਉੱਪਰ, ਸਰੀਰ ਦੇ ਉੱਪਰ ਫਲੂਹੇ ਹੀ ਫਲੂਹੇ ਬਣ ਗਏ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਨੰਦ ਅਵਸਥਾ ਦੇ ਵਿੱਚ ਪਰਮੇਸ਼ਰ ਜੀ ਦੇ ਭਾਣੇ ਵਿੱਚ ਪ੍ਰਸੰਨ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈ ਮੀਆਂ ਮੀਰ ਨੂੰ ਪਤਾ ਲੱਗਾ ਸਤਿਗੁਰੂ ਜੀ ਦੇ ਉੱਪਰ ਇਸ ਪ੍ਰਕਾਰ ਜ਼ੁਲਮੋ ਸਿਤਮ ਹੋ ਰਹੇ ਨੇ, ਦਰਸ਼ਨ ਕਰਨ ਵਾਸਤੇ ਆਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਲੋਹ ਦੇ ਉੱਪਰ ਬੈਠਿਆ ਦੇਖਿਆ, ਚੌਂਕੜਾ ਮਾਰ ਕੇ ਗਰੀਬ ਨਿਵਾਜ ਸਾਹਿਬ ਦੇ ਸੀਸ ਦੇ ਉੱਪਰ ਰੇਤਾ ਪੈਂਦਿਆਂ ਜਿਸ ਵੇਲੇ ਤੱਕਿਆ ਨਾ ਤੇ ਸਾਈ ਮੀਆਂ ਮੀਰ ਸਹਾਰ ਨਾ ਸਕਿਆ, ਮੂਰਛਿਤ ਹੋ ਕਰਕੇ ਧਰਤੀ ਤੇ ਡਿੱਗ ਪਿਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਮੂਰਛਤਾ ਤੋੜੀਏ ਸੁਰਤ ਦੇ ਵਿੱਚ ਲਿਆਂਦਾ ਹੈ ਤੇ ਸਾਈ ਮੀਆਂ ਮੀਰ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਕੀ ਭਾਣੇ ਵਰਤਾ ਰਹੇ ਹੋ? ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਸਾਈ ਮੀਆਂ ਮੀਰ ਯਾਦ ਕਰ, ਜਦੋਂ ਗੁਰਬਾਣੀ ਦੀ ਪੰਕਤੀ ਦੇ ਉੱਪਰ ਤੂੰ ਸ਼ੰਕਾ ਕੀਤਾ ਸੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਇਹਨਾਂ ਪੰਕਤੀਆਂ ਦੇ ਉੱਪਰ ਕਿੰਤੂ ਕੀਤੀ ਸੀ ਨਾ? ਇਸੇ ਪ੍ਰਕਾਰ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਇਹਨਾਂ ਪੰਕਤੀਆਂ ਦੇ ਅਰਥ ਪੁੱਛੇ ਸੀ ਨਾ? ਤੇ ਤੈਨੂੰ ਕਿਹਾ ਸੀ ਸਮਾਂ ਆਉਣ ਤੇ ਦੱਸਾਂਗੇ, ਅੱਜ ਆਪਣੀਆਂ ਅੱਖਾਂ ਦੇ ਨਾਲ ਦੇਖ ਲੈ ਬ੍ਰਹਮ ਗਿਆਨੀ ਦਾ ਸਰੂਪ ਕੀ ਹੁੰਦਾ ਹੈ। ਸਦਾ ਨਿਰਦੋਖ ਤੇ ਨਿਰਦੋਸ਼ ਰਹਿੰਦੇ ਨੇ, ਦੁੱਖ ਸੁੱਖ ਤੋਂ ਵੀ ਅਸੰਗ, ਸੇਵਾ ਕਰਨ ਵਾਲੇ ਦੇ ਨਾਲ ਮੋਹ ਨਹੀਂ ਤੇ ਇਸ ਪ੍ਰਕਾਰ ਤਸ਼ੱਦਦ ਕਰਨ ਵਾਲੇ ਦੇ ਨਾਲ ਕੋਈ ਵੈਰ ਨਹੀਂ, ਸਦਾ ਨਿਰਲੇਪ ਅਵਸਥਾ ਦੇ ਵਿੱਚ ਵਰਤਦੇ ਹਾਂ। ਇਹ ਤੇਰੇ ਸਵਾਲਾਂ ਦਾ ਜਵਾਬ ਦੇ ਕਰਕੇ
ਗੁਰਬਾਣੀ ਤੋਂ ਤੇਰੀ ਕਿੰਤੂ ਮਿਟਾ ਰਹੇ ਹਾਂ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਉੱਪਰ ਹੁੰਦੇ ਹੋਏ ਇਹ ਜ਼ੁਲਮੋ ਸਿਤਮ ਮੈਂ ਸਹਾਰ ਨਹੀਂ ਸਕਦਾ, ਮੈਨੂੰ ਆਗਿਆ ਦਿਓ ਮਹਾਰਾਜ ਤੁਰਕਾਨੇ ਨੂੰ ਖਤਮ ਕਰਦਿਆਂ, ਮੈਂ ਦਿੱਲੀ ਤੇ ਲਾਹੌਰ ਨੂੰ ਗਰਕ ਕਰਦਿਆਂ। ਜਿਸ ਦਿੱਲੀ ਦੇ ਵਿੱਚ ਇਸ ਪਾਤਸ਼ਾਹ ਦਾ ਤਖਤ ਹੈ ਤੇ ਦੂਜਾ ਤਖਤ ਲਾਹੌਰ ਦੇ ਵਿੱਚ ਹੈ, ਦੋਵੇਂ ਰਾਜਧਾਨੀਆਂ ਮੁਗਲੀਆ ਸਲਤਨਤ ਦੀਆਂ ਸਮੇਤ ਪਰਿਵਾਰ ਖਤਮ ਕਰ ਦੇਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਾਈ ਮੀਆਂ ਮੀਰ ਆਕਾਸ਼ ਦੇ ਵਿੱਚ ਦੇਖ, ਜਦੋਂ ਆਕਾਸ਼ ਵੱਲ ਨੂੰ ਤੱਕਿਆ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, ਇਸੇ ਪ੍ਰਕਾਰ 52 ਵੀਰ, 64 ਜੋਗਣੀਆਂ, 125 ਲੱਖ ਪੈਗੰਬਰ, ਬੇਅੰਤ ਪਵਿੱਤਰ ਰੂਹਾਂ, 84 ਸਿੱਧ ਹੱਥ ਜੋੜ ਕੇ ਖੜੇ ਨੇ, ਸਤਿਗੁਰੂ ਜੀ ਸਾਡੇ ਤਾਂ ਆਗਿਆ ਦਿਓ ਤੁਰਕਾਨੇ ਨੂੰ ਖਤਮ ਕਰ ਦੇਈਏ, ਇਹਨਾਂ ਜ਼ਾਲਮਾਂ ਨੂੰ ਤੇ ਇਹਨਾਂ ਦੇ ਜ਼ੁਲਮਾਂ ਨੂੰ ਖਤਮ ਕਰ ਦੇਈਏ ਸਮੇਤ ਇਹਨਾਂ ਦੇ ਰਾਜ ਭਾਗ ਤੇ ਬੰਸ ਦੇ। ਤੇ ਸਤਿਗੁਰਾਂ ਨੇ ਸਭਨਾਂ ਨੂੰ ਹੁਕਮ ਦੇ ਕਰਕੇ ਰੋਕ ਰੱਖਿਆ, ਭਾਈ ਇਹ ਸਾਡੀ ਖੇਡ ਹੈ, ਸਾਡੀ ਖੇਡ ਦੇ ਅੰਦਰ ਕਿਸੇ ਨੇ ਦਖਲ ਅੰਦਾਜ਼ੀ ਨਹੀਂ ਕਰਨੀ। ਜੇ ਅੱਜ ਅਸੀਂ 33 ਲੋਹ ਤੇ ਬੈਠ ਕਰਕੇ ਪੂਰਨੇ ਨਹੀਂ ਪਾਵਾਂਗੇ, ਜੇ ਦੇਗ ਦੇ ਵਿੱਚ ਨਹੀਂ ਉਬਲਾਂਗੇ, ਤੱਤਾ ਰੇਤਾ ਸੀਸ ਵਿੱਚ ਪਵਾ ਕਰਕੇ ਇਸ ਜ਼ੁਲਮੋ ਸਿਤਮ ਨੂੰ ਨਹੀਂ ਸਹਾਰਾਂਗੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਿੱਖ ਤਲੀ ਤੇ ਸੀਸ ਰੱਖ ਕੇ ਕਿਵੇਂ ਲੜਨਗੇ, ਬੰਦ ਬੰਦ ਕਿਵੇਂ ਕਟਵਾਉਣਗੇ, ਚਰਖੜੀਆਂ ਤੇ ਕਿਵੇਂ ਚੜਨਗੇ, ਰੰਬੀਆਂ ਦੇ ਨਾਲ ਖੋਪਰ ਕਿਵੇਂ ਲਹਾਉਣਗੇ। ਇਹ ਤੇ ਸਿੱਖਾਂ ਵਾਸਤੇ ਪੂਰਨੇ ਪਾ ਰਹੇ ਹਾਂ, ਜ਼ੁਲਮ ਦਾ ਮੁਕਾਬਲਾ, ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਿਵੇਂ ਕਰਨਾ ਹੈ। ਸਾਡੀ ਖੇਡ ਦੇ ਅੰਦਰ ਕੋਈ ਦਖਲ ਅੰਦਾਜ਼ੀ ਨਾ ਕਰੋ। ਸਾਧ ਸੰਗਤ ਜੀ ਫਿਰ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਰਾਤਰੀ ਦੇ ਸਮੇਂ ਆ ਕਰਕੇ ਕਹਿ ਦਿੱਤਾ ਕਿ ਜੇਕਰ ਕੱਲ ਨੂੰ ਵੀ ਤੁਸਾਂ ਨੇ ਮੇਰੀ ਬੇਟੀ ਦਾ ਨਾਤਾ ਪ੍ਰਵਾਨ ਨਾ ਕੀਤਾ ਨਾ, ਤੇ ਗਊ ਦਾ ਤਾਜ਼ਾ ਚਮੜਾ ਮੰਗਾ ਲਿਆ, ਇਸ ਦੇ ਵਿੱਚ ਮੜ ਕਰਕੇ ਧੁੱਪੇ ਤੁਹਾਨੂੰ ਸੁੱਟਿਆ ਜਾਵੇਗਾ ਤੇ ਧਰਮ ਭ੍ਰਿਸ਼ਟ ਕੀਤਾ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਵੇਰੇ ਆ ਕੇ ਆਖਿਆ ਨਾ, ਤੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਅਸੀਂ ਰਾਵੀ ਨਦੀ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਚੰਦੂ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿਣ ਚੰਦੂ ਦੀਵਾਨ ਬੜਾ ਖੁਸ਼ ਹੋਇਆ ਬਾਦਸ਼ਾਹ ਦਾ, ਮਨ ਵਿੱਚ ਕਹਿਣ ਲੱਗਾ ਇਹ ਫੁਰਨਾ ਮੈਨੂੰ ਕਿਉਂ ਨਾ ਫੁਰਿਆ, ਸਰੀਰ ਸੜਿਆ ਹੋਵੇ, ਜਲਿਆ ਹੋਵੇ, ਚਰਬੀ ਘਲ ਚੁੱਕੀ ਹੋਵੇ, ਅਸਥੀਆਂ ਨਜ਼ਰ ਆਉਂਦੀਆਂ ਹੋਣ, ਤੇ ਠੰਡਾ ਪਾਣੀ ਤਨ ਨੂੰ ਸਪਰਸ਼ ਕਰੇ ਤੇ ਬਹੁਤਾ ਦੁੱਖ ਦੇਵੇਗਾ, ਤੇ ਲਹੂ ਵੀ ਧਰਤੀ ਤੇ ਨਹੀਂ ਡੁੱਲੇਗਾ, ਇਹ ਤਾਂ ਹੋਰ ਵੀ ਚੰਗੀ ਗੱਲ, ਇਹਨਾਂ ਨੂੰ ਬਹੁਤਾ ਕਸ਼ਟ ਹੋਵੇਗਾ। ਤੇ ਨਾਲੇ ਕਹਿਣ ਲੱਗਾ ਅੱਜ ਇਹਨਾਂ ਨੇ ਮਨਾ ਨਹੀਂ ਕੀਤਾ, ਹੋ ਸਕਦਾ ਚੰਦੂ ਦੀ ਸ਼ਰਤ ਸਤਿਗੁਰੂ ਜੀ ਮੰਨ ਜਾਣ। ਇਹ ਚੰਦੂ ਦੇ ਮਨ ਵਿੱਚ ਭਰਮ ਪੈ ਗਿਆ, ਸਿਪਾਹੀਆਂ ਨੂੰ ਖਬਰਦਾਰ ਕਰਕੇ ਭੇਜਿਆ ਨਾਲ ਜਾਣਾ, ਸਿੱਖ ਆ ਕੇ ਛੁਡਾ ਕੇ ਨਾ ਲੈ ਜਾਣ। ਪੰਜੇ ਸਿੱਖ, ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਪਰਾਗਾ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪ੍ਰਾਣਾ ਜੀ ਸਤਿਗੁਰੂ ਜੀ ਦੇ ਨਾਲ ਚੱਲੇ ਨੇ, ਚਰਨਾਂ ਦੇ ਥੱਲਿਓਂ ਅਸਥੀਆਂ ਨਜ਼ਰ ਆਉਂਦੀਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੈ ਤੇ ਭਾਵੇਂ ਨਿਰੰਕਾਰ, ਪਰ ਧਰਤੀ ਦੇ ਉੱਪਰ ਮਾਨਸ ਜਾਮਾ ਧਾਰ ਕੇ ਆਏ ਨੇ ਨਾ, ਤੇ ਮਨੁੱਖਾਂ ਵਾਲੀ ਮਰਿਆਦਾ ਦੇ ਵਿੱਚ ਰਹਿ ਰਹੇ ਨੇ। ਜੇ ਚਾਹੁੰਦੇ ਤੇ ਇੱਕ ਬਚਨ ਦੇ ਨਾਲ ਤੁਰਕਾਨਾ ਖਤਮ ਕਰ ਦਿੰਦੇ, ਪਰ ਸਾਰੇ ਕਸ਼ਟਾਂ ਨੂੰ ਤਨ ਦੇ ਉੱਪਰ ਸਹਾਰਿਆ, ਚਰਨਾਂ ਦੀਆਂ ਤਲੀਆਂ ਚੋਂ ਅਸਥੀਆਂ ਨਜ਼ਰ ਆਉਂਦੀਆਂ ਨੇ ਤੇ ਸਿੱਧਾ ਤੁਰਿਆ ਨਹੀਂ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਪ੍ਰਾਣਾ ਜੀ ਦੇ ਮੋਢੇ ਤੇ ਹੱਥ ਰੱਖਿਆ ਤੇ ਤਿਸ ਦਾ ਆਸਰਾ ਲੈ ਕੇ, ਸਹਾਰਾ ਲੈ ਕੇ ਚੱਲਣ ਲੱਗੇ ਨੇ। ਆਪਣੇ ਤਨ ਨੂੰ ਚਾਦਰੇ ਦੀ ਬੁੱਕਲ ਮਾਰ ਕੇ ਸਤਿਗੁਰੂ ਜੀ ਨੇ ਢੱਕ ਲਿਆ, ਰਾਵੀ ਦਰਿਆ ਦੇ ਉੱਪਰ ਗਏ ਨੇ, ਸੀਤਲ ਠੰਡੇ ਸਵੱਛ ਜਲ ਦੇ ਨਾਲ ਸਤਿਗੁਰੂ ਜੀ ਨੇ ਬਹੁਤ ਸਾਰੇ ਚੁਲੇ ਕੀਤੇ, ਫਿਰ ਇਸ਼ਨਾਨ ਕੀਤਾ, ਸਿੱਖਾਂ ਦੇ ਤਾਂ ਆਗਿਆ ਕੀਤੀ ਇਹ ਜਪਜੀ ਸਾਹਿਬ ਜੀ ਦੇ ਪਾਠ ਸੁਣਾਓ। 5 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਦੁਆਲੇ ਬੈਠ ਕਰਕੇ ਸਿੱਖਾਂ ਨੇ ਸਰਵਣ ਕਰਵਾਏ ਨੇ। ਫਿਰ ਇਤਨੇ ਸਮੇਂ ਨੂੰ ਰਾਗੀ ਸਿੰਘ ਰਬਾਬੀ ਆ ਗਿਆ, ਮਹਾਰਾਜ ਸਾਹਿਬ ਜੀ ਨੇ ਹੁਕਮ ਦਿੱਤਾ, ਭਾਈ ਗੁਰੂ ਕੀ ਬਾਣੀ ਕਾ ਕੀਰਤਨ ਕਰੋ। ਵੈਰਾਗਮਈ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਦਰੇ ਦੇ ਨਾਲ ਆਪਣੇ ਪਵਿੱਤਰ ਸਰੀਰ ਨੂੰ ਮੁਖਾਰ ਬਿੰਦ ਦੇ ਸਹਿਤ ਢੱਕਿਆ ਤੇ ਆਪਣੇ ਸਰੀਰ ਦਾ ਪਰਿਤਿਆਗ ਕੀਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਆਪਣੇ ਸਰੀਰ ਨੂੰ ਸ਼ਾਂਤ ਕਰਕੇ ਸ਼ਹਾਦਤ ਪਾਈ ਹੈ ਤੇ ਸ਼ਹੀਦਾਂ ਦੇ ਸਿਰਤਾਜ ਬਣੇ। ਫਿਰ ਇਸੇ ਪ੍ਰਕਾਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਮਹਿਮਾ ਪ੍ਰਕਾਸ਼ ਵਾਰਤਕ ਦੇ ਵਿੱਚ, ਮਹਿਮਾ ਪ੍ਰਕਾਸ਼ ਕਾਵਿ ਰਚਨਾ ਦੇ ਵਿੱਚ ਲਿਖਿਆ ਹੋਇਆ ਕਿ ਤਿਸ ਵੇਲੇ ਲਾਹੌਰ ਦੀਆਂ ਬਹੁਤ ਸਾਰੀਆਂ ਸੰਗਤਾਂ ਆਈਆਂ, ਬਹੁਤ ਸਾਰਾ ਧਨ ਇਕੱਠਾ ਹੋ ਗਿਆ, ਚੜਾਵੇ ਚੜ੍ਹ ਗਏ, ਅੰਬਾਰ ਲੱਗ ਗਏ। ਫਿਰ ਸਾਧ ਸੰਗਤ ਜੀ ਚੰਦਨ ਦੀ ਲੱਕੜੀ ਮੰਗਾ ਕਰਕੇ ਬਹੁਤ ਵੱਡੀ ਚਿਖਾ ਬਣਾਈ ਗਈ, ਸਤਿਗੁਰਾਂ ਦੇ ਪਾਵਨ ਸਰੀਰ ਦਾ ਫਿਰ ਤੋਂ ਇਸ਼ਨਾਨ ਕਰਵਾਇਆ ਗਿਆ, ਬਹੁਤ ਕੀਮਤੀ ਮੁੱਲ ਦੇ ਬਸਤਰ ਪਹਿਨਾਏ ਗਏ,
ਫਿਰ ਬਿਬਾਣ ਸਜਾ ਕਰਕੇ ਆਪ ਜੀ ਦੇ ਪਵਿੱਤਰ ਸਰੀਰ ਨੂੰ ਚਿਖਾ ਤੇ ਰੱਖਿਆ ਗਿਆ। ਫਿਰ ਪੰਜ ਸਿੱਖਾਂ ਨੇ ਚੰਡਾ ਲਾ ਕਰਕੇ ਅੰਤਮ ਸੰਸਕਾਰ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਅੱਜ ਦੇ ਦਿਨ ਜੇਠ ਸੁਦੀ ਚੌਥ ਨੂੰ 1663 ਸੰਮਤ ਬਿਕਰਮੀ ਨੂੰ ਇਹ ਭਾਣੇ ਵਰਤਾ ਕੇ ਸ਼ਹੀਦਾਂ ਦੇ ਸਿਰਤਾਜ ਬਣਨਾ ਕੀਤਾ ਹੈ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੁਨੇਹਾ ਭੇਜਿਆ ਸੀ ਕਿ ਜਾ ਕੇ ਜਗਤ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਤਾਂ ਹੀ ਸਾਡਾ ਸੁਨੇਹਾ ਦੇਣਾ ਹੈ। ਹੁਣ ਤਖ਼ਤ ਰਚਣੇ ਨੇ, ਤਖ਼ਤਾਂ 'ਤੇ ਸੱਜਣਾ ਹੈ, ਸ਼ਸਤਰ ਧਾਰਨ ਕਰਨੇ ਨੇ, ਜਰਵਾਣਿਆਂ ਦਾ ਮੱਥਾ ਭੰਨ ਦੇਣਾ ਹੈ, ਸਿੱਖ ਸੈਨਾ ਨੂੰ ਜਥੇਬੰਦਕ ਰੂਪ ਵਿੱਚ ਇਕੱਠੇ ਕਰਨਾ ਹੈ, ਸ਼ਸਤਰ ਧਾਰਨ ਕਰਨੇ ਨੇ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰਉਪਕਾਰੀ, ਸ਼ਸਤਰ ਧਾਰਨ ਕਰਕੇ ਸਾਧ ਸੰਗਤ ਜੀ ਸਿੱਖਾਂ ਦੇ ਅੰਦਰ ਸਤਿਗੁਰਾਂ ਦੀ ਸ਼ਹਾਦਤ ਦੁਆਰਾ ਐਸਾ ਰੋਹ ਜਾਗਿਆ ਹੈ ਕਿ ਸਤਿਗੁਰੂ ਜੀ ਦੇ ਪਾਸ ਆਪਣੀਆਂ ਜਵਾਨੀਆਂ ਅਰਪਣ ਕਰ ਦਿੱਤੀਆਂ। ਸਤਿਗੁਰੂ ਜੀ ਨੇ ਐਲਾਨ ਕਰ ਦਿੱਤਾ, ਗੁਰੂ ਘਰ ਦੀਆਂ ਖੁਸ਼ੀਆਂ ਲੈਣ ਲਈ ਭੇਜੋ ਘੋੜੇ ਤੇ ਹਥਿਆਰ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਤੇ ਸੰਸਾਰ ਨੂੰ, ਖਾਲਸਾ ਪੰਥ ਨੂੰ, ਸਾਧ ਸੰਗਤ ਜੀ ਸਿੱਖ ਧਰਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਮਿਲਿਆ। ਕੌਮ ਸ਼ਸਤਰ ਧਾਰੀ ਹੋਈ ਹੈ, ਜ਼ਾਲਮ ਜਰਵਾਣੇ ਚੜ੍ਹ ਕਰਕੇ ਆਏ ਨੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਫੌਜਾਂ ਨੂੰ ਉਹਨਾਂ ਫੌਜਾਂ ਤੇ ਇਹਨਾਂ ਜਰਵਾਣਿਆਂ ਦੇ ਹੰਕਾਰ ਦੇ ਸਮੇਤ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਐਸੇ ਗੁਰਦੇਵ ਪਿਤਾ ਜਿਨ੍ਹਾਂ ਨੇ ਸਾਧ ਸੰਗਤ ਜੀ ਸਦਾ ਸਦਾ ਵਾਸਤੇ ਪੂਰਨੇ ਪਾ ਕੇ ਸ਼ਹੀਦਾਂ ਦੇ ਸਿਰਤਾਜ ਬਣ ਕੇ ਐਸੀ ਪਦਵੀ ਨੂੰ ਪ੍ਰਾਪਤ ਕਰਨਾ ਕੀਤਾ, ਗੁਰੂ ਪਦ ਤੇ ਪਹਿਲਾਂ ਹੀ ਹੈ, ਗੁਰ ਪਰਮੇਸ਼ਰ ਜੀ ਤੇ ਪਹਿਲਾਂ ਹੀ ਨੇ, ਪਰ ਐਸਾ ਪਦ ਪ੍ਰਾਪਤ ਕੀਤਾ ਜਿਸ ਨੂੰ ਕਵੀ ਜਨ ਕਹਿੰਦੇ ਨੇ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ। ਹਯਾਤ ਨਾਮ ਅੰਮ੍ਰਿਤ ਦਾ, ਜਿਹੜੀ ਸ਼ਹੀਦ ਦੀ ਮੌਤ ਹੈ ਨਾ ਇਹ ਕੌਮ ਵਾਸਤੇ ਅੰਮ੍ਰਿਤ ਹੈ। ਅੰਮ੍ਰਿਤ ਤਾਂ ਅੰਮ੍ਰਿਤ ਹੈ ਹੀ ਹੈ, ਪਰ ਸ਼ਹੀਦ ਦੀ ਮੌਤ ਵੀ ਕੌਮ ਵਾਸਤੇ ਅੰਮ੍ਰਿਤ ਹੈ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸ਼ਹਾਦਤ ਕੌਮ ਵਾਸਤੇ ਅੰਮ੍ਰਿਤ ਬਣੀ, ਇਸੇ ਪ੍ਰਕਾਰ ਜਰਵਾਣਿਆਂ ਦਾ ਕਾਲ ਬਣੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜਜ਼ਬੇ ਨੂੰ, ਗੁਰਬਾਣੀ ਨੂੰ ਜਿਨ੍ਹਾਂ ਨੇ ਅਖੰਡ ਰੱਖਿਆ ਤੇ ਸਤਵੇਂ ਜਾਮੇ ਵਿੱਚ ਵੀ ਬਚਨ ਕੀਤੇ ਨੇ, ਜਿਨ ਪੈ ਅਦਬਨਾ ਬਾਣੀ ਧਾਰਾ ਜਾਣ ਹੋ ਸੋ ਸਿੱਖ ਨਹੀਂ ਹਮਾਰਾ। ਭਾਵੇਂ ਕਾਰਨ ਤਾਂ ਹੋਰ ਵੀ ਬੇਅੰਤ ਬਣੇ, ਪਰ ਮੂਲ ਕਾਰਨ ਗੁਰਬਾਣੀ ਨੂੰ ਅਖੰਡ ਰੱਖਣ ਵਾਸਤੇ ਆਪ ਜੀਆਂ ਨੇ ਪਾਵਨ ਸ਼ਹਾਦਤ ਦਿੱਤੀ ਏ। ਜਿਨ੍ਹਾਂ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਸੰਗਤਾਂ ਨੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਕੀਤਾ ਹੈ, ਐਸੇ ਗੁਰਦੇਵ ਪਿਤਾ ਗੁਰਬਾਣੀ ਦੇ ਰਚੇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਕਰਨ ਵਾਲੇ ਸ੍ਰੀ ਰਾਮਸਰ ਸਾਹਿਬ, ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਅਸਥਾਨ, ਇਹਨਾਂ ਦੀ ਰਚਨਾ ਕਰਨ ਵਾਲੇ ਕਰਤਾਰਪੁਰ ਸਾਹਿਬ ਨਗਰ ਵਸਾਉਣ ਵਾਲੇ ਕਰਤਾਰ ਦੇ ਨਾਮ ਤੇ ਬੇਅੰਤ ਕੌਤਕ ਕਰਦਿਆਂ ਹੋਇਆਂ ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਆਬਾਦ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸੰਗਤਾਂ ਨੂੰ ਜੋੜਦਿਆਂ ਹੋਇਆਂ ਆਪਣੇ ਨਿੱਜ ਧਾਮ ਸੱਚਖੰਡ ਵਿਖੇ ਅੱਜ ਦੇ ਦਿਨ ਆਪ ਜੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਦਰ ਜਾ ਕਰਕੇ ਸਦਾ ਸਦਾ ਵਾਸਤੇ ਅਭੇਦ ਹੋਏ ਨੇ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਐਸੇ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ। ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਸ਼ਹਾਦਤ ਨੂੰ, ਕਰਨੀ ਨੂੰ, ਪਰਉਪਕਾਰਾਂ ਨੂੰ, ਜਜ਼ਬੇ ਨੂੰ ਅਤੇ ਸਾਧ ਸੰਗਤ ਜੀ ਸਾਰੀਆਂ ਦਾਤਾਂ ਨੂੰ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਜੁਹਾਰ, ਪ੍ਰਣਾਮ, ਨਮਸਕਾਰ, ਇੰਨੀ ਕੁ ਸੇਵਾ ਦੱਸ ਰਹੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ। ਪਾਵਨ ਗੁਰ ਇਤਿਹਾਸ ਆਪ ਸੰਗਤਾਂ ਦੀ ਨਜ਼ਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਜੀ ਅਤੇ ਸੰਗਤ ਨੇ ਸਮਤ ਬਖਸ਼ਿਸ਼ ਕਰਨੀ। ਗੁਰਦੇਵ ਪਿਤਾ ਦੇ ਚਰਨਾਂ ਵਿਖੇ ਸੀਸ ਝੁਕਾ ਕਰਕੇ ਗੱਜ ਕੇ ਫਤਿਹ ਗੁਜਾਉਂਦਿਆਂ ਹੋਇਆਂ ਗੁਰਦੇਵ ਪਿਤਾ ਨੂੰ ਜੁਹਾਰ ਨਮਸਕਾਰ ਕਰੀਏ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।

ਜਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ।

ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ।

ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ।

ਚਰਨ ਕਮਲਾਂ ਦੀ ਪ੍ਰੀਤੀ ਬਖਸ਼ਣਾ, ਆਪ ਜੀ ਦੇ ਪਾਏ ਹੋਏ ਪੁਰਨਿਆਂ ਦੇ ਚਲਣ ਦਾ ਬਲ ਸਮਰਥਾ ਬੁੱਧੀ ਬਖਸ਼ਣਾ, ਅੰਗ ਸੰਗ ਸਾਹੀ ਹੋਣਾ ਹਰ ਮੈਦਾਨ ਫਤਿਹ ਕਰਨਾ, ਆਪ ਜੀ ਕੇ ਹਜੂਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ, ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰ ਹਨ, ਆਪ ਜੀ ਨੂੰ ਭੋਗ ਲਗੇ, ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਨੂੰ ਮਿਲੇ, ਜੋ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੁਖ ਹੋਵੇ ਨਾਮ ਚਿੱਤ ਆਵੇ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ, ਜੋ ਪ੍ਰਭ ਕੋ ਮਿਲ ਬੋਸ਼ ਹੈ ਖੋਜ ਸ਼ਬਦ ਮੈਲ।

ਸਵਾਮੀ ਸਹਿਬੰਦ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋ ਵੀ ਪਹਿਲੇ ਪਹਿਲੇ ਕਹਿ ਲਿਖੇ ਟੁੰਡੇ ਸਰਾਜ ਕੀ ਧੁਨੀ ਸਲੋ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਣ ਮਾਨਸ ਦੇ ਤੀਜੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੱਚ

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਲ ਲੱਖ ਕਰੋੜ ਸੱਚੇ ਸਭ ਸੰਤਾਨ ਸੱਚੇ ਸਭ ਜੋ ਸੱਚੀ ਤੇਰੀ ਸਿਫ ਸੱਚੇ ਸਾਨਾ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚੇ ਅਨ ਸੱਚ ਜੋ ਮਰ ਜਾਵੇ ਸੋ

0: ਫਿਰ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰ ਜੰਗ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿੜੇ ਬਿਨਾ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫ ਵਿਸਮਾਦ ਸਾਲਾ ਵਿਸਮਾਦ ਵਿਸਮਾਦ ਰਾ ਵਿਸਮਾਦ ਜੜੈ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਵੇਖਣਾ ਲਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾ ਲਿਆ ਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣ ਕਤੇ ਬਾ

ਕੋੜਿਆ ਪੈਨੇ ਭੋਕੇ ਫਸਲ ਮੁੜ ਸਜਾਇਆ, ਵੱਡਾ ਵਾਤਦਾਰ ਕੋ ਸੰਗਲ ਕੱਚ ਲਾਇਆ, ਅੱਗੇ ਕਣੇ ਕਿਰਤ ਬਾਚੇ ਵੇਲੇ ਕਾਕਰ ਸਮਝਾਇਆ, ਥਾਣੋ ਨੀ ਪੁੰਜ।

ਪੈਵੀ ਚਰਨਸਦਾ ਪੈਵੀ ਚਰਨ ਫਰਿਆ ਪੈਵੀ ਚਰਨ ਕੱਢੇ ਵਿਕਾਰ ਪੈਵੀ ਧਰਤੀ ਤੱਪੀ ਭਾਰ ਪੈਵੀ ਚਰਨ ਫਿਰ ਸਿਰ ਭਾਰ ਪੈਵੀ ਚਲਾ ਜਾ ਤਹੁੰਦਵਾਰ ਪੈਵੀ ਸੋਚ ਪੈਵੀ ਚੰਦ ਕਰੋ।

ਥੋੜੇ ਨਜ਼ਰ ਕਰੇ ਜਾ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ, ਇਹੋ ਜਿਹੀ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰੂ ਸਭ ਸੁਣਾਇਆ, ਸਤਿਗੁਰ ਜੋੜਦਾ ਤਾਂ ਕੋਲ ਸਭ ਸੁਣੀ ਲੋਕ ਸਭਾਇਆ, ਸਤਿਗੁਰ ਮਿਲੇ ਸਤਿ ਪਾਇਆ।

ਬੋਲੀ ਸੱਚਾ ਸਾਹਿਬ ਇੱਕ ਦੂਜੇ ਸਤ ਸਚ ਵਰਤਾਇਆ, ਜਿਸ ਤੂੰ ਦੇਖ ਮਿਲੇ ਸਦਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਚ ਹਿਰਦੇ ਸੱਚ ਵਸਾਇਆ, ਮੂਰਖ ਸਤ ਨ ਜਾਣੇ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹਿਆ।

0: ਪੜਪੜ ਕੜੀ ਲੱਤੀ ਹੈ ਪੜਪੜ ਭਰੀ ਸਾਸ ਪੜਪੜ ਬੇੜੀ ਪਾਈਏ ਪੜਪੜ ਕੜੀਏ ਖਾ ਪੜੀਏ ਜਿੱਤੇ ਪਰਸ ਪਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰਜਾ ਪੜੀਏ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹਰ ਹਮੇ ਚਕਣਾ ਚਾਹ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬੋ ਤਿਰਤ ਭਵਿਆ ਤੇ

ਕੋੜੇ ਦਾਨ ਮੈਂ ਨੱਥ ਲਿਖਾ ਜੇ ਮੇਰੇ ਤਮ ਸਗਲਾਈਏ ਕੁੜਾ ਲਾਲ ਛੱਡੀਏ ਹੋਏ ਕੁੜਾ ਲਪਧਿਆਈਏ ਫਲ ਤੇ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਏ ਪ੍ਰਭ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮੈਂ ਥੋੜ੍ਹੀ ਸੇਵ ਗਵਾਈ।

0: ਕਾਲ ਕਾਲ ਖਬੀਤਾਲ ਬੀਓ ਵਿੱਚ ਪਤ ਲਗੇ ਆਪਣੇ ਕੋਈ ਦਾ ਜੇ ਖੋਇ ਤਾ ਗੁਰ ਤੀਰਤ ਹੋ ਨਾਨਕ ਪਾਏ ਵਾਰਾ ਕੋਰੇ ਰਮਾ ਸੋ ਫੈ ਵਿੱਚ ਖਮ ਚੜਾਈਏ ਸੰਬੋਧਨ ਹੋ ਨਾਨਕ ਭਗਤੀ ਜੇ ਰਪੈ ਕੁੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਪਾਵ ਜੋ ਰਾਜਾ ਮਹਿਤਾ ਕੁੜ ਹੋਆ ਸਿਰਦਾਰ ਕਾਮਨੇ ਸਤ ਪੁੱਜੇ ਬਹਿ ਬਹਿ ਕਰੇ ਵਿਚਾਰ ਅੰਧੀ ਰੇਤ ਗਿਆਨ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ

ਬੋਲੀ ਸਤਿਗੁਰ ਵਿੱਠੋ ਵਾਰਿਆ ਜਿਸ ਮਿਲਿਆ ਖਸਮ ਸਮਾਲਿਆ ਜਿਨ ਕਰਮ ਦੇ ਗਿਆਨ ਜਿੰਦਿਆ ਨਿਤ ਜਗਤ ਨਿਹਾਲਿਆ ਖਸਮ ਤੋੜ ਜੋ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰ ਹੈ ਬੋਝਦਾ ਵਿਰਲੇ।

ਲਕਟੋਰੀਆਂ ਲਕਜਾਰੀਆਂ ਲਕੁਰੀਆਂ ਲਗਾ ਲਕਟਿਆਂ ਫੈਨਾਵੀਆਂ ਰਾਤ ਰਜਨਾਲ ਤਬ ਕਗਾਉ ਕਰਤੇ ਬਾਵਣ ਵਟੇ ਆਏ ਕੋਈ ਬਕਰਾਰ ਮੰਗਾਇਆ ਸਭ ਕੋ ਆ ਕੇ ਪਾਏ ਹੋਏ ਪੁਰਾਣਾ ਸੁਣੇ ਬਿਪਰ ਪਾਈਏ ਹੋ ਨਾਨਕ ਨਾ ਤੁਟੀ ਜੇ ਤਕ ਹੋਵੇ ਜੋਰ ਮਹਲਾ ਪਹਿਲਾ ਨਾ ਮੰਨੇ ਪਤੁਬਜੇ ਸਾਲ।

ਜੇ ਮਹਾਕਾ ਕਰਮੇ ਕਰਮੇ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਬੜੀਏ ਹਜ਼ਰਾ ਕੇ ਮੁਸਬੀ ਕਰੇ ਨਾਨਕ ਕੇ ਸਮੇਂ ਜੇ

ਬੋਲੇ ਸਤਿਗੁਰ ਵੱਡਾ ਕਰ ਸਾ ਲਾਈਏ ਜਿਸ ਵੱਡੀਆਂ ਵਡਿਆਈਆਂ ਸੇ ਮੇਰੇ ਤਨ ਦਰਿਆਈਆਂ ਜਦ ਭਾਣ ਤਾਂ ਮਨ ਵਸਾਈਆਂ ਕਰੋ ਕਮਲ ਖਾਦ ਮਾਰ ਕੱਢੀਆਂ ਬੁਰੀਆਂ ਸਹਿ ਝੂਠੇ ਨੌਨਿਤ ਪਾਈਆਂ।

ਪਹਿਲਾ ਸੁੱਚਾ ਪੋਏ ਸੁੱਚ ਬਿਠਾ ਸੁੱਚੇ ਅੱਗੇ ਰੱਖੇ ਕੋਈ ਨਾ ਪਿੱਟੂ ਜਾ ਸੁੱਚਾ ਹੋਇ ਕੇ ਜੀਵਾ ਲਗਾਮ ਪਰਮ ਸਲੋਕ ਜਾਈ ਸੁੱਚਾ ਕਿਸੇ ਲਗਾ ਦੋ ਅਰ ਦੇਵਤਾ ਪਾਣੀ ਦੇਵਤਾ।